ایک اونکار

ਜਦੋਂ ਜਦੋਂ ਵੀ ਸਿੱਖਾਂ ਉਪਰ ਜ਼ੁਲਮਾਂ ਦੀ ਹਨੇਰੀ ਝੁਲਦੀ ਰਹੀ ਹੈ, ਉਸੇ ਵੇਲੇ ਹੀ ਉਸ ਹਨੇਰੀ ਨੂੰ ਠੱਲ ਪਾਉਣ ਵਾਲੇ ਜਾਂਬਾਜ਼ ਕਾਫਲੇ ਅੱਗੇ ਆਉਂਦੇ ਰਹੇ ਨੇ। ਖੰਡੇ ਦੀ ਧਾਰ ਵਿਚ ਜਨਮ ਲੈਣ ਵਾਲੀ ਸਿੱਖ ਕੌਮ ਨੇ ਆਪਣੀ ਹਯਾਤੀ ਦਾ ਸਫ਼ਰ ਤੀਰਾਂ ਤੇ ਤਲਵਾਰਾਂ ਦੀ ਛਾਂ ਹੇਠ ਹੀ ਸ਼ੁਰੂ ਕੀਤਾ ਹੈ। ਹਮੇਸ਼ਾ ਹੀ ਇਨ੍ਹਾਂ ਮਰਜੀਵੜਿਆਂ ਨੇ ਮੁਸੀਬਤ ਚ ਘਿਰੀ ਹੋਈ ਕੌਮ ਨੂੰ ਬਾਇੱਜ਼ਤ ਬਾਹਰ ਕੱਢਿਆ ਅਤੇ ਖੁਦ ਕੌਮ ਦਾ ਸਹਾਰਾ ਬਣ ਕੇ ਅੱਗੇ ਆਉਂਦੇ ਰਹੇ।

ਜਬਰ ਤੇ ਜ਼ੁਲਮ ਵਿਰੁੱਧ ਜੂਝਣ ਵਾਲੇ ਅਣਖੀਲੇ ਜਰਨੈਲ ਬਾਬਾ ਦੀਪ ਸਿੰਘ ਤੇ ਸਿੱਖ ਕੌਮ ਨੂੰ ਹਮੇਸ਼ਾ ਹੀ ਨਾਜ਼ ਰਹੇਗਾ। ਬਾਬਾ ਦੀਪ ਸਿੰਘ ਦਾ ਜਨਮ ਪਿੰਡ ਪੌਵਿੰਡ ਜ਼ਿਲ੍ਹਾ ਲਾਹੌਰ ਵਿਚ ਹੋਇਆ। ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਇਨ੍ਹਾਂ ਦੀ ਬਹਾਦਰੀ ਦੀ ਗਵਾਹੀ ਦਿੰਦਾ ਹੈ। ਵੱਡੇ ਭਾਗਾਂ ਵਾਲੇ ਬਾਬਾ ਦੀਪ ਸਿੰਘ ਜੀ ਨੇ ਪਵਿੱਤਰ ਅੰਮ੍ਰਿਤ ਦੀ ਦਾਤ ਖੁਦ ਦਸ਼ਮੇਸ਼ ਪਿਤਾ ਤੋਂ ਪ੍ਰਾਪਤ ਕੀਤੀ। ਆਪਣਾ ਤਨ ਮਨ ਧਨ ਸਭ ਕੁਝ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਨਿਛਾਵਰ ਕਰਦੇ ਹੋਏ ਨਿਮਰਤਾ ਨਾਲ ਇਸ ਤਰ੍ਹਾਂ ਬੇਨਤੀ ਕੀਤੀ।

ਮੀਰ ਮੰਨੂ ਅਤੇ ਮੀਰ ਮੁਹੰਮਦ ਤੋਂ ਬਾਅਦ ਅਬਦਾਲੀ ਦੀ ਸ਼ਹਿ ਤੇ ਜਹਾਨ ਖਾਨ ਨੇ ਲਾਹੌਰ ਦਾ ਸੂਬੇਦਾਰ ਬਣ ਕੇ ਸਿੰਘਾਂ ਦਾ ਖੁਰਾ ਖੋਜ ਮਟਾਉਣ ਦਾ ਬੀੜਾ ਚੁੱਕਿਆ। ਬੁੱਚੜਖਾਨਿਆਂ ਵਿਚ ਚੁਣ ਚੁਣ ਕੇ ਬੇਰਹਿਮੀ ਨਾਲ ਸਿੰਘ ਸ਼ਹੀਦ ਕੀਤੇ ਜਾਣ ਲੱਗੇ। ਪਿੰਡਾਂ ਤੇ ਸ਼ਹਿਰਾਂ ਚ ਫਿਰਦੀਆਂ ਫੌਜਾਂ ਦੀਆਂ ਧਾੜਾਂ ਨੇ ਆਮ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੱਤਾ। ਸਿੱਖਾਂ ਵਿਰੁੱਧ ਅਰੰਭੇ ਇਸ ਜਹਾਦ ਨੇ ਪੰਜਾਬ ਚ ਲਹੂ ਦਾ ਛੇਵਾਂ ਦਰਿਆ ਵਹਾ ਦਿੱਤਾ ਤੇ ਜ਼ਾਲਮਾਂ ਦੀ ਖੂਨੀ ਫੌਜ ਮਨਮਾਨੀਆਂ ਕਰ ਰਹੀ ਸੀ।

ਜਦੋਂ ਸਿੱਖਾਂ ਉਪਰ ਜ਼ੁਲਮ ਤੇ ਕਹਿਰ ਦੀ ਹਨੇਰੀ ਝੁੱਲ ਰਹੀ ਸੀ, ਇਸ ਨੇ ਸਿੱਖਾਂ ਦਾ ਖੂਨ ਖੋਲਣ ਲਾ ਦਿੱਤਾ। ਬਹਾਦਰ ਤੇ ਸਿਰਲੱਥ ਜੁਝਾਰੂਆਂ ਨੇ ਵਕਤ ਦੀ ਕਲੈਣੀ ਸਰਕਾਰ ਨੂੰ ਸਬਕ ਸਿਖਾਉਣ ਦੀ ਮਿੱਤ ਲਈ। ਗੁਰੂ ਘਰਾਂ ਦੀ ਹੋ ਰਹੀ ਬੇਹੁਰਮਤੀ ਤੋਂ ਸਿੱਖਾਂ ਦੇ ਕਲੇਜੇ ਵਿੰਨੇ ਗਏ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਵੀ ਸ਼ਹਾਦਤ ਦਾ ਜਾਮ ਪੀ ਗਏ ਸਨ। ਸਿੱਖ ਗੁਰੂ ਘਰ ਦੀ ਸਾਰ ਲੈਣ ਲਈ ਇਉਂ ਵਿਚਾਰਾਂ ਕਰਨ ਲੱਗੇ,

ਖਾਲਸੇ ਦੀ ਸ਼ਕਤੀ ਅਤੇ ਭਗਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਸ਼ਮਣਾਂ ਦੀਆਂ ਅੱਖਾਂ ਵਿਚ ਰੋੜ ਵਾਂਗੂ ਰੜਕ ਰਹੇ ਸਨ। ਹੰਕਾਰੇ ਹੋਏ ਹਾਕਮਾਂ ਨੇ ਪਵਿੱਤਰ ਸਰੋਵਰ ਨੂੰ ਪੂਰਨ ਦਾ ਫੈਸਲਾ ਕਰ ਲਿਆ। ਇਹ ਖਾਲਸੇ ਦੀ ਗੈਰ ਤੋਂ ਉਪਰ ਇਕ ਕਮੀਨਾ ਵਾਰ ਸੀ। ਖਾਲਸੇ ਨੂੰ ਨੀਵਾਂ ਦਿਖਾਉਣ ਲਈ ਵੈਰੀ ਨੇ ਪਵਿੱਤਰ ਹਰਿਮੰਦਰ ਸਾਹਿਬ ਵੱਲ ਚੜਾਈ ਕਰ ਦਿੱਤੀ।

ਬਾਬਾ ਦੀਪ ਸਿੰਘ ਜੀ ਨੇ ਤੁਰੰਤ ਹੀ ਰੁਪੋਸ਼ ਸਿੰਘਾਂ ਵੱਲ ਦੁਸ਼ਮਣ ਨੂੰ ਨੱਥ ਪਾਉਣ ਅਤੇ ਕਰਾਰੀ ਹਾਰ ਦੇਣ ਲਈ ਸੁਨੇਹੇ ਭੇਜ ਦਿੱਤੇ। 11 ਨਵੰਬਰ 1757 ਈਸਵੀ ਨੂੰ 10,000 ਸਿੱਖ ਫੌਜ ਆਪਣੇ ਤੋਂ 4 ਗੁਣਾ ਵੱਡੀ ਫੌਜ ਨਾਲ ਟੱਕਰ ਲੈਣ ਲਈ ਪਿੰਡ ਗੋਲਵੜ ਕੋਲ ਪਹੁੰਚ ਗਈ। ਨਗਾਰੇ ਤੇ ਚੋਟ ਪਈ ਤੇ ਸਿਰਲੱਥ ਯੋਧੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦੇ ਹੋਏ ਵੈਰੀ ਦੀ ਹਿੱਕ ਤੇ ਮੌਤ ਬਣ ਕੇ ਚੜ ਪਏ।

ਘਮਸਾਨ ਦਾ ਯੁੱਧ ਚੱਲ ਰਿਹਾ ਸੀ। ਬਾਬਾ ਦੀਪ ਸਿੰਘ ਆਪਣੇ ਖੰਡੇ ਨਾਲ ਵੈਰੀਆਂ ਦੇ ਆਹੂ ਲਾ ਰਹੇ ਸਨ। ਹਰਿਮੰਦਰ ਸਾਹਿਬ ਨੂੰ ਦੁਸ਼ਮਣ ਦੇ ਕਬਜ਼ੇ ਚੋਂ ਆਜ਼ਾਦ ਕਰਾਉਣ ਦੀ ਕੀਤੀ ਅਰਦਾਸ ਨਿਭਾਉਣ ਲਈ ਪੂਰਾ ਜ਼ੋਰ ਲਗਾ ਰਹੇ ਸਨ। ਅਚਾਨਕ ਹੀ ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਉਸੇ ਵੇਲੇ ਮੁਸਕਰਾਉਂਦੀ ਹੋਈ ਮੌਤ ਨੇ ਬਾਬਾ ਜੀ ਨੂੰ ਕਿਹਾ, ਕਿਉਂ ਦੀਪ ਸਿੰਘ, ਪਤਾ ਲੱਗ ਗਿਆ ਮੌਤ ਕਿਸ ਨੂੰ ਆਖਦੇ ਨੇ? ਤੈਨੂੰ ਪਤਾ ਹੈ ਮੈਨੂੰ ਕੋਈ ਵੀ ਨਹੀਂ ਜਿੱਤ ਸਕਿਆ। ਤਦ ਬਾਬਾ ਜੀ ਦੇ ਸੀਸ ਚੋਂ ਆਵਾਜ਼ ਆਈ, ਐ ਮੌਤ, ਤੇਰਾ ਜ਼ੋਰ ਹੋਰ ਸਭ ਥਮੇ ਚੱਲ ਸਕਦਾ, ਪਰ ਖਾਲਸੇ ਦੀ ਕੀਤੀ ਅਰਦਾਸ ਨੂੰ ਨਹੀਂ ਵੰਗਾਰ ਸਕਦਾ। ਬਾਬਾ ਜੀ ਨੇ ਆਪਣਾ ਸੀਸ ਤਲੀ ਤੇ ਚੁੱਕਿਆ ਤੇ ਖੰਡੇ ਨਾਲ ਵੈਰੀ ਦੀਆਂ ਭਾਜੜਾਂ ਪਾ ਦਿੱਤੀਆਂ। ਆਪਣੀ ਪ੍ਰਤਿਗਿਆ ਨੂੰ ਪੂਰੀ ਕਰਕੇ ਸੱਚਖੰਡ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਰਾਜੇ।

اپنے داس کو اپنے داس کو پیاسا

ਕਿ ਕਿਤੇ ਮੇਰੇ ਨਿਤ ਨਿਯਮ ਕਰਦਿਆਂ ਹੋਇਆਂ ਕਿਸੇ ਦਿਨ ਕੋਈ ਵਿਘਨ ਪਵੇ ਤਾਂ ਹੇ ਨਿਰੰਕਾਰ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਵਿਘਨ ਨੂੰ ਦੂਰ ਕਰਨ ਵਾਸਤੇ ਬਲ ਵੀ ਤੂੰ ਆਪ ਦੇ। ਤੇਰਾ ਪ੍ਰਾਪਤ ਕੀਤਾ ਹੋਇਆ

ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅੱਜ ਇਹ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ। ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ ਰਸਤੇ ਪਹੁੰਚੇ।

ਮੱਥਾ ਟੇਕਿਆ ਗੁਰੂ ਅੰਗਦ ਦੇਵ ਪਾਤਸ਼ਾਹ ਵੱਲ ਮੁੱਖ ਕਰਕੇ ਅਰਦਾਸ ਕੀਤੀ, ਗੁਰੂ ਪਾਤਸ਼ਾਹ ਇੱਥੋਂ ਹੁਣ ਪਿੱਠ ਹੋ ਰਹੀ ਹੈ, ਮਾਫੀ ਦੇ ਦੇ। ਤੇ ਫਿਰ ਵਿਆਸਾਂ ਵੱਲ ਤੁਰ ਪਏ, ਗਾਗਰ ਜਲਦੀ ਭਰੀ, ਸਿਰ ਤੇ ਚੁੱਕਿਆ। ਅੱਜ ਏਡਾ ਮੀਂਹ ਪੈ ਰਿਹਾ, ਜੱਖੜ ਚੁੱਲ ਰਹੇ ਹਨ,

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਨੇ ਇਸ ਜਲ ਦੇ ਨਾਲ ਇਸ਼ਨਾਨ ਕਰ ਲਿਆ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ,

ਜਿਸ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿ ਸ੍ਰੀ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ ਚਰਨਾਂ ਤੇ, ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ।

ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲੱਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ ਤਰ, ਗੁਰੂ ਅੰਗਦ ਦੇ ਪਾਤਸ਼ਾਹ ਵਰ ਦਿੱਤੀ ਜਾ ਰਹੇ ਹਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਚੁੱਕ ਚੁੱਕ ਜਾ ਰਹੇ ਹਨ। ਸਤਿ ਸਗਤ ਬੋਲੋ ਸ੍ਰੀ, ਕਿਉਂਕਿ ਜਿਤਨਾ ਆ ਫਲ ਲੱਗਦਾ ਹੈ ਟੈਣੀ ਨੂੰ, ਉਹ ਟੈਣੀ ਉਤਨੀ ਚੁੱਕਦੀ ਚਲੀ ਜਾਂਦੀ ਹੈ। ਏਡੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਫਿਰ ਕੀ ਹੋਏ, ਗੁਰੂ ਨਾਨਕ ਦਾ ਰੂਪ ਬਣ ਗਏ। ਸਤਿ ਸ੍ਰੀ

ਕੀ ਸਵਾਦ ਦੱਸਾਂ। ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸਵਾਲ ਹੈ ਲੈਣਾ ਲੈਣਾ, ਆਤਮਾ ਦਾ ਸਵਾਲ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਪਿਆ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਆਉਂਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸਵਾਏ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ। ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ, ਭਾਵੇਂ ਮਾਇਆ ਰਾਹੀਂ ਭਾਵੇਂ ਬੋਲਾਂ।

ਪੰਜਵਾਂ ਨਿਰਧਨ ਨੂੰ ਪਾਲਣਾ ਇਹਦੇ ਵਿੱਚ ਵੀ ਸਾਧ ਸੰਗਤ ਮਾਇਆ ਨਹੀਂ ਲੱਗਦੀ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ ਇਹ ਪੰਜਵਾਂ ਜੇ। ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ ਗੁਣਾਂ ਨੂੰ। ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ ਇਹ ਦੁਨਿਆਵੀ ਗੁਣ ਹੈ, ਤੁਹਾਡੇ ਚੋਂ ਕੋਈ ਟੀਚਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ ਗਏ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਢਾਲ, ਤੇਰੇ ਕੋਲ ਦਰਿਆਈ ਦਰਿਆਈ ਗੁਣ ਹੈ। ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸ ਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਉ ਕਹੇ ਉਹਨਾਂ ਕੋ, ਤਿੰਨ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਭਲਾ। ਇਹ ਸਾਡੇ ਚੋਂ ਕੋਈ ਸ਼ਾਇਦ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਤੇ ਉਹ ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ, ਨਿਮਖ ਮਾਏ ਨਿਸਤਾਰ, ਮਹਾਂਪੁਰਸ਼ ਆਏ ਨਾ ਸੇਵਾ ਕੀਤੀ।
ਉਹਦੀ ਵਿਦ ਬਣਾਤੀ। ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਦ ਬਣਾਤੀ। ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ, ਗੱਲ ਬਣ ਜੂ ਨਹੀਂ। ਉਹ ਵਿਦ ਬਣਾ ਕੇ ਅਰਦਾਸ ਕੀਤੀ ਨਾਲ, ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ ਚ ਆਉਂਦੇ ਨੇ।

ਕਿ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ, ਸਰਗਾਈ ਦਾ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਉਹਨੂੰ ਦਿੰਦੇ ਨੇ। ਇਹ ਦੋ ਗੁਣ ਹੁੰਦੇ ਨੇ, ਇੱਕ ਦਰਗਾਈ ਇੱਕ ਦੁਨਿਆਵੀ। ਇਹ ਦੋ ਕਮੈਂਟ ਲਾਏ ਨੇ ਦਰਗਾਈ ਗੁਣ ਤੇ। ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ, ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ, ਧਿਆਨ ਦੇਣਾ ਜ਼ਰਾ। ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ

ਕਰਕੇ ਇਹ ਰਾਗ ਆਪ ਜੀ ਦੀ ਹਾਜ਼ਰੀ ਵਿੱਚ ਦਾਸਾਂ ਨੇ ਅੱਜ ਪਹਿਲੀ ਵਾਰ ਇਹ ਜਦੋਂ ਦੀ ਕੰਪੋਜੀਸ਼ਨ ਕੀਤੀ ਹੈ, ਜਦੋਂ ਦੀ ਬੰਦਿਸ਼ ਇਹ ਰਾਗ ਧੁਆਨੀ ਲਈ ਬਣਾਈ ਹੈ, ਅੱਜ ਪਹਿਲੀ ਵਾਰ ਇਹ ਇੱਥੇ ਗਾਇਨ ਕੀਤੀ ਹੈ, ਕਿਉਂਕਿ ਇਹ 400 ਦਾ ਰਾਗ ਜੋ ਹੈ ਔਖਾ ਹੈ। ਇਹਦੇ ਵਿੱਚ ਦੇਖੋ ਆਪ ਜੀ ਨੇ ਬੰਦਿਸ਼ ਸ਼ਰਵਣ ਕੀਤੀ ਹੈ, 13ਵੀਂ ਮਾਤਰ ਤੋਂ ਬੰਦਿਸ਼ ਵੀ ਔਖੀ ਸੀ, ਇਸ ਵਾਸਤੇ ਇਹ ਰਾਗ ਨੂੰ ਵਿਸਥਾਰ ਕਰਨਾ, ਕਿਉਂਕਿ 5 ਸਵਰ ਦੇ ਰਾਗ ਆਮ ਸੁਣੇ ਜਾਂਦੇ ਨੇ, ਔਡਵ ਜਾਤੀ ਦਾ ਰਾਗ, ਪਰ ਚਤਸਵਰੇ ਜਾਤੀ 4 ਸਵਰ ਦਾ ਰਾਗ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਸੰਗਤ ਵੱਲੋਂ ਹੁਕਮ ਹੈ, ਦੂਸਰਾ ਜੋ ਰਾਗਾਂ ਦਾ ਗੁਲਦਸਤਾ ਹੁਕਮ ਹੋਇਆ ਹੈ ਉਹ ਆਓ ਬੜੇ ਪਿਆਰ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੰਗਤਾਂ ਨੇ ਪਹਿਲੀਆਂ ਲਾਈਵ ਕੈਸਟਾਂ ਦੇ ਵਿੱਚ ਟੋਰਾਂਟੋ ਅਮੈਰੀਕਾ ਦੀਆਂ

ਕਰਦੇ ਸਨ ਤੇ ਆਪ ਰਾਗਾਂ ਤੇ ਗੁਲਦਸਤੇ ਉਚਾਰਨ ਕਰਦੇ ਸਨ। ਤੋ ਆਪ ਸਾਹਿਬ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ। ਆਪ ਜੀ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਵਣ ਕਰੋਗੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਣੀ ਕਿੱਥੇ ਤੇ ਕਦੋਂ ਤੇ ਕਿਉਂ ਉਚਾਰਨ ਕੀਤੀ ਹੈ, ਇਸ ਦਾ ਮਕਸਦ ਕੀ ਹੈ, ਇਸ ਦਾ ਕਾਰਨ ਕੀ ਹੈ, ਭਾਵ ਅਰਥ ਕੀ ਹਨ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕ੍ਰਿਸ਼ਨ ਅਵਤਾਰ ਖਿਆਲ ਪਾਤਸ਼ਾਹ ਦਸਮ ਗ੍ਰੰਥ ਵਿੱਚ ਇਹ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਨੇ 331 ਅੰਗ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਤੋ ਇਹ ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਇਹ ਰਾਗ ਜੋ ਹਨ ਇੱਥੋਂ ਇਹ ਆਰੰਭ ਹੁੰਦਾ ਹੈ, ਧਿਆਨ ਦੇਣਾ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਗਿਣਤੀ ਕਰ ਲਓ, ਬਸੰਤ ਰਾਗ, ਭੈਰਵ ਰਾਗ, ਹਿੰਡੋਲ ਰਾਗ, ਲਲਿਤ ਰਾਗ, ਇਹ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਰਾਗਾਂ ਦਾ ਜ਼ਿਕਰ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਿਸਾਲ ਦਿੱਤੀ ਹੈ ਕਿ ਦੁਆਪਰ ਯੁੱਗ ਦੀ। ਸਤਿਗੁਰੂ ਪਾਤਸ਼ਾਹ ਜੀ ਨੇ ਦੁਆਪਰ ਯੁੱਗ ਵਿੱਚ ਲਿਖਿਆ ਕਿ ਕਿਸ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਜਦੋਂ ਅਵਤਾਰ ਆਏ ਨੇ ਤੇ ਉਹਨਾਂ ਨੇ ਬੰਸਰੀ ਦੇ ਉੱਤੇ ਜਦੋਂ ਰਾਗ ਵਜਾਏ ਨੇ ਤੇ ਆਪਣੀਆਂ ਗੋਪੀਆਂ ਨੂੰ ਪੁੱਛ ਰਹੇ ਨੇ ਕਿ ਇਹ ਰਾਗ ਮੈਂ ਕਿਸ ਤਰ੍ਹਾਂ ਵਜਾਏ ਨੇ, ਕਿਸ ਤਰ੍ਹਾਂ ਦੇ ਲੱਗੇ ਹਨ। ਉਹਦਾ ਇਹ ਖਿਆਲ ਹੈ, ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਰਾਗਾਂ ਦੀ ਸਿਫਤ ਤੋਂ ਸਲਾਹਨ ਕੀਤੀ ਹੈ, ਉਸਤ ਕੀਤੀ ਹੈ ਸੰਗੀਤ ਦੀ, ਉਸਤ ਕੀਤੀ ਹੈ ਰਾਗਾਂ ਦੀ। ਤੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ। ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸਰੀ, ਮਾਲਵਾ ਕਲਿਆਣ ਮਾਲਵਾ ਰਾਗ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਕਲਿਆਣ ਰਾਗ, ਮਾਲ ਕੌਂਸ ਰਾਗ, ਮਾਰੂ ਰਾਗ, ਇਹ ਚਾਰ ਤੇ ਪਿਛਲੇ ਚਾਰ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ। ਬਨਵੇਂ ਜੰਗਲਾਂ ਦੇ ਵਿੱਚ ਇਹ ਰਾਗ ਵਜਾ ਰਹੇ ਨੇ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਾਂ। ਉਪੰਗੀ ਰਾਗ ਦੁਆਪਰ ਯੁੱਗ ਦੇ ਵਿੱਚ ਉਪੰਗੀ ਰਾਗ, ਭੈਰਵੀ ਰਾਗ ਨੂੰ ਉਪੰਗੀ ਕਹਿੰਦੇ ਸਨ, ਹੁਣ ਭੈਰਵੀ ਆਖਦੇ ਨੇ। ਕਹਿੰਦੇ ਨੇ ਅਸੁਰੀ ਜਾਂ ਹੋਤੀ ਤਾਂ ਦੁਨ ਕੇ ਸੁਨੇ ਤੇ ਪੇਨਾ ਰਹੀ ਸੁਧ ਜਾਸਰੀ, ਸੋ ਕਹੇ ਇਉਂ ਦਾਸਰੀ, ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਵੇ ਸਭ ਰਾਗ ਕੋ ਨਿਵਾਸਰੀ। ਮੇਰੇ ਹਿਰਦੇ ਚ ਪ੍ਰਭੂ ਜੀ ਇਹ ਰਾਗ ਨਿਵਾਸ ਕਰ ਗਏ ਨੇ, ਕਰ ਗਏ ਨੇ, ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਰਾਗ ਵਜਾਏ ਨੇ। ਤੋ ਆਪ ਜੀ ਸੰਗੀਤ ਨੂੰ ਜਾਣਨ ਵਾਲੇ ਸਾਰੇ ਬੈਠੇ ਹੋ, ਆਓ ਹੁਕਮ ਮੁਤਾਬਕ ਆਓ ਰਾਗਾਂ ਦਾ ਗੁਲਦਸਤਾ, ਜਿਹੜਾ ਰਾਗ ਆਏਗਾ ਬੰਦਿਸ਼ ਦੇ ਵਿੱਚ ਉਹਦੇ ਨਾਲ ਹੀ ਰਾਗ ਦਾ ਸਰੂਪ ਬਦਲੀ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਰਾਗ ਦਾ ਨਾਮ ਪਹਿਲਾਂ ਅਨਾਊਂਸ ਕੀਤਾ ਜਾਵੇ ਤੇ ਰਾਗ ਦਾ ਸਰੂਪ ਫਿਰ ਜਾ ਕੇ ਕਿਤੇ ਬਣੇ, ਅਗਲਾ ਰਾਗ ਆ ਜਾਵੇ। ਇਹ ਗੁਲਦਸਤੇ ਦਾ ਇਹ ਢੰਗ ਹੈ, ਇਹ ਤਰੀਕਾ ਹੈ ਕਿ ਕਿਸ ਤਰ੍ਹਾਂ ਕਿ ਜਦੋਂ ਰਾਗ ਦਾ ਮੁੱਖ ਤੋਂ ਨਾਮ ਲੈਣਾ ਹੈ ਤੇ ਨਾਲ ਹੀ ਉਹ ਰਾਗ ਦੇ ਸਵਰ ਲੱਗ ਜਾਣੇ ਨੇ, ਸੁਰਾਂ ਦਾ ਚੱਲਣ ਹੋ ਜਾਣਾ ਹੈ। ਇਸ ਵਾਸਤੇ ਇਹ ਰਾਗਾਂ ਦਾ, ਇਹ ਗੁਲਦਸਤੇ ਦਾ ਅੰਗ ਹੈ, ਇਹ ਸਟਾਈਲ ਹੈ, ਇਹ ਅੰਦਾਜ਼ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗਿਆਨੀ ਗਿਆਨ ਸਿੰਘ ਅਲਮਤ ਸੁਣਾ ਨੇ ਬਖਸ਼ਿਸ਼ ਕੀਤੇ ਹਨ ਰਚਨਾ, ਉਹਨਾਂ ਨੇ ਬੰਦਿਸ਼ ਨੂੰ ਬੰਦਿਸ਼ ਦਾ ਸਰੂਪ ਬਣਾਇਆ ਹੈ।

ਰਾਗਾਂ ਦਾ ਗੁਲਦਸਤਾ ਜੋ ਸੰਗਤ ਵੱਲੋਂ ਹੁਕਮ ਹੋਇਆ ਸੀ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੇ, ਰੁਖਨ ਤੇ ਰਸਲਾਗ ਚਰੇ, ਚਰਨਾ ਗਿਰ ਤੇ ਸੁਖਦਾਈ, ਕਾਸ਼ ਚੋਗੇ ਨਾ ਮ੍ਰਿਗ ਬਣ ਕੇ, ਖਗ ਰੀਜ ਰਹੇ ਧੁਨ ਜਲ ਸੁਣ ਪਾਈ, ਦੇਵ ਧਾਰ ਬਲਾਵਰ ਸਾਰੰਗ ਰਿਜ ਕੇ ਜੇ ਤਾਨ ਵਸਾਈ, ਦੇਵ ਸਭੇ ਮਿਲ ਦੇਖਤ ਕੌਤਕ ਜੋ ਮੁਰਲੀ, ਨੰਦ ਲਾਲ ਵਜਾਈ। ਤੋ ਸਤਿਗੁਰ ਪਾਤਸ਼ਾਹ ਜੀ ਰਾਗਾਂ ਦੀ ਪੁਸਤਕ ਕਰ ਰਹੇ ਨੇ, ਬੰਸਰੀ ਤੇ ਕਿਸ ਤਰ੍ਹਾਂ ਰਾਗ ਵਜਾਉਂਦੇ ਨੇ, ਰੁੱਖੇ ਹੋਏ ਦਰਖਤਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਹੈ।

0: ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਖਿਆਲ ਪਾਤਸ਼ਾਹ ਦਸਵੇਂ ਸਤਿਗੁਰ ਪਾਤਸ਼ਾਹ ਜੀ ਇੱਕ ਸ਼ਬਦ ਆਪ ਜੀ ਨੇ ਸਰਨ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਨਾ ਕਹਿਣਾ, ਇਹ ਮਾਛੀਵਾੜੇ ਦੇ ਜੰਗਲ ਦਾ ਹੈ। ਇੱਕ ਖਿਆਲ ਪਾਤਸ਼ਾਹ ਦਸਵੀਂ ਖਾਸੇ ਲੱਖੀ ਜੰਗਲ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਆਓ ਇੱਕ ਪੁਰਾਤਨ ਅੰਗ ਤੇ ਪੁਰਾਤਨ ਅੰਗ ਦੀ ਬੰਦਿਸ਼ ਆਪ ਜੀ ਨੇ ਸਰਨ ਕਰਨੀ ਹੈ। ਬੜੇ ਪਿਆਰ ਦੇ ਨੇ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ, ਗੁਰੂ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਕਿ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਭਾਵਾਨ ਹਨ ਤੇ ਸਤਿਗੁਰ ਪਾਤਸ਼ਾਹ ਦਰਸ਼ਨ ਵਾਸਤੇ ਸੰਗਤਾਂ ਨੇ ਧਾਈਆਂ ਕੀਤੀਆਂ। ਇੱਕ ਵਿਦਵਾਨ ਨੇ ਸਤਿਗੁਰ ਪਾਤਸ਼ਾਹ ਦੀ ਬੜੀ ਸਿਫਤ ਤੋਂ ਸਲਾਹ ਕੀਤੀ ਹੈ, ਜਿਸ ਤਰ੍ਹਾਂ ਕਿ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ, ਪਾਤਸ਼ਾਹ ਜੀ ਦੇ ਕੇਸਾਂ ਦਾ ਸੁਪਨ, ਪਾਤਸ਼ਾਹ ਜੀ ਦੇ ਅੱਖਾਂ ਦੇ ਕਿਸ ਤਰ੍ਹਾਂ ਨੇਤਰਾਂ ਦੀ ਸਿਫਤ ਕੀਤੀ ਹੈ। ਸਤਿਗੁਰ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੇ ਪਾਤਸ਼ਾਹ ਜੀ ਦੇ ਪਹਿਰਾਵੇ ਦੀ ਉਸਤਤ ਕੀਤੀ ਹੈ, ਗਾਹੇ ਸੂਫੀ ਗਾਹੇ ਦਾਹਦ, ਜਿਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਦੀ ਉਸਤਤ ਭਾਈ ਨੰਦ ਲਾਲ ਜੀ ਕਰਦੇ ਨੇ। ਦੀਨ ਦੁਨੀਆਂ ਦਰਕ ਮੰਦੇ ਆਮ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਨੂਏ ਯਾਰ ਮਾਂ, ਮਾਂ ਨਵੇਂ ਅਰਿਮ ਤਾਬੇ ਗਮ ਜ਼ਾਇ ਮਖਿਆਨ, ਉਹ ਯਕ ਨਿਗਾਹੇ ਯਾ ਫਜ਼ਾਇਸ ਬਸ ਬਦ ਦਰਕਾਰ ਮਾਂ, ਗਾਹੇ ਸੂਫੀ ਗਾਹੇ ਦਾਹਦ, ਗਾਹੇ ਕਲੰਦਰ ਮੇ ਸ਼ਵਦ ਰਗ ਹਾਏ ਮੁਖ ਤਲਫ ਦਾਰਦ, ਬੁੱਤ ਏ ਆਰ ਮਾਂ ਕਦਰ ਲਾਲੇ, ਉਹ ਬੁਝ ਆਸ਼ਕ ਨਧਾਨਦ ਹੇਚ ਕਸ, ਕੀਮਤ ਯਾ ਕੂਤ ਦਾਨਦ ਚਸ਼ਮ ਗੋਹਰੇ ਬਾਰ ਮਾਂ, ਹਰ ਨਫਸ਼ ਗੋਵਾ ਵਿਆਦੇ ਨਰਗ ਸੇ ਮਖਮੂਰ, ਉਹ ਬਾਦਾ ਹਾਏ ਸ਼ੌਕ ਮੇ ਨੌਸ਼ ਦਿਲੇ ਹੁਸ਼ਿਆਰ ਮਾਂ। ਤੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਪਲਾਤ ਹੈ। ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੈਣਾ ਵਿੱਚ ਇੰਨੀ ਮਸਤੀ ਸੀ, ਸ਼ੈਦ ਖਾਂ ਨੇ ਦਰਸ਼ਨ ਕੀਤੇ ਤੇ ਸ਼ੈਦ ਖਾਂ ਹਥਿਆਰ ਸੁੱਟ ਲਏ, ਹੱਥ ਜੋੜ ਲਏ ਤੇ ਸਤਿਗੁਰ ਪਾਤਸ਼ਾਹ ਜੀ ਦੇ ਦਰਦਾਰ ਅੱਖਾਂ ਦੇ ਦੀਦਾਰ ਕੀਤੇ, ਨੇਤਰਾਂ ਦੇ ਦਰਸ਼ਨ ਪਾਏ ਨੇ। ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਬਾਲਮ ਜੀ ਲਿਖਦੇ ਨੇ, ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਭਲਾਤ ਹੈ, ਪਲਕਨ ਕੇ ਤੀਰ ਕਰ ਦੈਂਤਨ ਫਕੀਰ ਸ਼ਾਹ ਰੰਕਨ ਪੇ ਦਇਆ ਕਰ ਤਖ਼ਤ ਬਿਠਾਤ ਹੈ, ਏਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੁਭ ਹੈ, ਭਗਤੀ ਔਰ ਵੀਰਤਾ ਕੀ ਗਰਦਨ ਝੁਕਾਤ ਹੈ, ਫਤਿਹ ਝਾੜੇ ਆਂਗਨ ਔਰ ਲਕਸ਼ਮੀ ਦਬਾਏ ਪੱਗ, ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਮੇਸ਼ਾ ਰਾਮਦਾਨ ਚ ਫਤਿਹ ਹੋਈ ਹੈ। ਇੱਕ ਵਿਦਵਾਨ ਨੇ ਜੋਗੀ ਅਲਾ ਯਾਰ ਖਾਂ ਨੇ ਬੜਾ ਸੁੰਦਰ ਲਿਖਿਆ ਹੈ, ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ, ਬੜੇ ਆਵਦੋ ਜ਼ਾਹਦੋ ਪਾਰ ਸਾਥ ਹੈ, ਗਨੀ ਥੇ ਨਬੀ ਥੇ, ਬੜੇ ਮੁਕੱਦਾ ਥੇ, ਗਾਜ਼ੀ ਥੇ, ਦਲਾਵਰ ਥੇ, ਵੋ ਖੈਰੇ ਸ਼ਫਾ ਥੇ, ਕੁਰਬਾਨੀ ਕੀ ਮਰਦਗੀ ਆਲੇ ਦਵਾ ਥੇ, ਦੇਖਨੇ ਕੋ ਗੁਰੂ ਗੋਬਿੰਦ ਸਿੰਘ ਤੇ ਦੇਖਣ ਜਾ ਰਹੇ
1: ਖੁਦਾ
0: ਥੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਸ਼ੈਦ ਖਾਂ ਨੇ ਜਦੋਂ ਦਰਸ਼ਨ ਕੀਤੇ ਤੇ ਪਾਤਸ਼ਾਹ ਕਹਿੰਦੇ, ਸ਼ੈਦ ਖਾਂ ਇਹ ਕੋਈ ਸੂਰ ਵੀਰਾਂ ਵਾਲਾ ਗੱਲ ਨਹੀਂ ਹੈ, ਇਹ ਕੋਈ ਸੂਰ ਵੀਰਤਾ ਨਹੀਂ ਹੈ, ਦਲੇਰੀ ਨਹੀਂ ਹੈ ਕਿ ਤੂੰ ਸਾਡੇ ਨਾਲ ਮੁਕਾਬਲਾ ਕਰਨ ਆਇਆ ਤੇ ਹਥਿਆਰ ਸੁੱਟ ਲਏ, ਤਲਵਾਰ ਭੁੰਜੇ ਡਿੱਗ ਪਈ ਹੈ, ਤੀਰ ਕਮਾਨ ਥੱਲੇ ਡਿੱਗ ਪਏ, ਹੱਥ ਜੋੜੇ ਆ, ਦਰਸ਼ਨ ਕੀਤੇ ਨੇ, ਨਿਹਾਲ ਹੋਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਸ਼ੈਦ ਖਾਂ ਸਾਡੇ ਤੇ ਪਹਿਲਾ ਵਾਰ ਕਰ ਲੈ। ਸ਼ੈਦ ਖਾਂ ਦਾ ਸਤਿਗੁਰੂ ਪਾਤਸ਼ਾਹ ਜੀ, ਸ਼ੈਦ ਖਾਂ ਕਹਿੰਦਾ ਤੁਹਾਡੇ ਨੈਣਾ ਦਾ ਵਾਰ ਹੋ ਗਿਆ। ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ, ਮਨ ਮੋਹ ਲਿਆ ਵਿੱਚ ਮੈਦਾਨ ਮੇਰਾ। ਕਹਿੰਦਾ ਮੈਂ ਕੁਰਾਨ ਦੀ ਕਸਮ ਖਾ ਕੇ ਆਇਆ ਸਾਂ ਪਰ ਤੇਰੇ ਦੀਦਾਰ ਕੀਤੇ ਨੇ, ਤੇਰੀਆਂ ਅੱਖਾਂ ਦੇ ਦਰਸ਼ਨ ਕੀਤੇ। ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ, ਮਨ ਮੋਹ ਲਿਆ ਵਿੱਚ ਮੈਦਾਨ ਮੇਰਾ, ਤਾਕਤ ਨਹੀਂ ਤਾਕਤ ਰਹੀ ਨਾ ਤੇਗ ਨੂੰ ਚੱਕਣੇ ਦੀ, ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ, ਕੀ ਕਰਾਂ ਮੈਂ ਕਸਮ ਕੁਰਾਨ ਦੀ, ਨੂੰ ਤੂੰ ਗੁਰੂ ਤੇ ਤੂੰ ਇਮਾਨ
1: ਮੇਰਾ।
0: ਕਹਿੰਦਾ ਸਭ ਕੁਛ ਤੂੰ ਹੈ, ਤੂੰ ਹੀ ਮੇਰਾ ਗੁਰੂ ਹੈ, ਤੂੰ ਹੀ ਮੇਰਾ ਇਸ਼ਟ ਹੈ, ਮੈਂ ਹੁਣ ਤੇਰਾ ਝਾੜੂ ਬਰਦਾਰ ਬਣ ਕੇ, ਤੇਰਾ ਸੇਵਕ ਬਣ ਕੇ ਇੱਥੇ ਸੇਵਾ ਕਰਾਂਗਾ। ਤੋ ਸਾਧਨ ਜੀ ਆਓ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਬੜੀ ਸੁੰਦਰ ਹੈ, ਬੜੀ ਆਨੰਦ ਵਾਲੀ ਹੈ। ਤੋ ਆਓ ਬੜੇ ਪਿਆਰ ਦੇ ਨਾਲ ਇੱਕ ਪੰਜ ਕੁ ਮਿੰਟ ਦੀ ਬੰਦਿਸ਼, ਛੋਟੀਆਂ ਛੋਟੀਆਂ ਦੋ ਤਿੰਨ ਬੰਦਿਸ਼ਾਂ ਹੋਰ ਗਾਇਨ ਕਰਾਂਗੇ। ਆਓ ਬੜੇ ਪਿਆਰ ਨੇ ਸਰਵ

ਦਾ ਇੱਕ ਤਰਾਨਾ ਜੋ ਕਿ ਗੁਰਮੁਖਾਂ ਵੱਲੋਂ ਵੀਰਾਂ ਵੱਲੋਂ ਹੁਕਮ ਹੋਇਆ ਹੈ। 5 ਮਿੰਟ ਦਾ ਤਰਾਨਾ ਗੁਰੂ ਕੇ ਕੀਰਤਨੀ ਸਤਿਕਾਰ ਜੋ ਬੈਠੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਵੀ ਆਓ ਇਹ ਤਰਾਨਾ ਸ਼ਰਮ ਕਰਦੇ ਹਾਂ। ਸਤ ਸੰਗਤ ਬਖਸ਼ਣਯੋਗ ਹੈ। ਰਾਗ ਗਾਉਂਦਿਆਂ ਸ਼ਬਦ ਗਾਉਂਦਿਆਂ ਗੁਰਬਾਣੀ ਪੜ੍ਹਦਾ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਤੋ ਬਖਸ਼ਣਯੋਗ ਹੈ ਕਿਉਂਕਿ ਇਹ ਜੋ ਰਾਗ ਹੈ ਜਾਂ ਪੁਰਾਤਨ ਕੀਰਤਨ ਦਾ ਅੰਗ ਹੈ ਔਖਾ ਹੀ ਹੈ, ਤੋ ਕਿਉਂਕਿ ਇਸ ਵਾਸਤੇ ਕਈ ਸੁਰ ਕਈ ਤਰ੍ਹਾਂ ਦੀਆਂ ਕੁਛ ਰਹਿ ਜਾਂਦਾ ਹੈ। ਇਸ ਵਾਸਤੇ ਆਓ ਕੋਸ਼ਿਸ਼ ਕਰੀਦੀ ਹੈ ਅੱਗੇ ਤੋਂ ਚੰਗੇ ਹੋਣ ਦੀ, ਅੱਗੇ ਤੋਂ ਸੁਧਾਰ ਹੋਵੇ। ਤੋ ਸਾਧਸੰਗ ਜੀ ਆਓ ਬੜੇ ਪਿਆਰ ਦੇ ਨਾਲ ਇਹ ਤਰਾਨਾ, ਇਹ ਇਤਿਹਾਸਿਕ ਤਰਾਨਾ ਹੈ ਕਿ ਤਰਾਨਾ ਕਵੀ ਨੇ ਲਿਖ ਕੇ ਗਵਾਲ ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਪਣ ਕੀਤਾ ਹੈ ਕਿ ਹੇ ਹਜ਼ੂਰ ਇਹ ਤਰਾਨਾ ਮੈਂ ਲਿਖਿਆ ਹੈ ਤੇ ਪਾਤਸ਼ਾਹ ਜੀ ਆਪ ਜੀ ਜਦੋਂ ਯੁੱਧ ਤੇ ਚੜ੍ਹਾਈ ਕਰਦੇ ਹੋ, ਜਦੋਂ ਸ਼ਸਤਰ ਪਸ਼ਤਰ ਪਹਿਨ ਕੇ ਘੋੜੇ ਤੇ ਸਵਾਰ ਹੋ ਕੇ ਆਪ ਜੀ ਦੇ ਕੰਧੇ ਨਾਲ ਤੀਰ ਕਮਾਨ ਜਦੋਂ ਲਟਕਦਾ ਹੈ, ਤੂੰ ਆਪ ਕਲਗੀ ਤੋੜਾ ਸ਼ਸਤਰ ਬਸਤਰ ਬਾਣਾ ਪਹਿਨ ਕੇ ਐਨ ਤਿਆਰ ਬਰਤਿਆਰ ਹੋ ਕੇ ਜਦੋਂ ਚੱਲਦੇ ਹੋ ਰਣ ਮੈਦਾਨ ਨੂੰ, ਹੇ ਸਤਿਗੁਰੂ ਪਾਤਸ਼ਾਹ ਜੀ ਉਹ ਮੈਂ ਨਕਸ਼ਾ ਖਿੱਚਿਆ ਹੈ। ਤੇ ਸਤਿਗੁਰੂ ਪਾਤਸ਼ਾਹ ਜਦੋਂ ਆਪ ਜੀ ਦਾ ਰਣਜੀਤ ਨਗਾਰਾ ਵੱਜਦਾ ਹੈ, ਸਿੰਘ ਜਦੋਂ ਰਣਜੀਤ ਨਗਾਰੇ ਤੇ ਚੋਟਾਂ ਮਾਰਦੇ ਨੇ ਉਦੋਂ ਵਿੱਚੋਂ ਜਿਹੜੀ ਧਮਕ ਪੈਦਾ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਧਮਕ ਹੈ? ਉੱਡਤ ਨਵ ਗਰਦ ਮੁਖ ਜਰਦ, ਉੱਡਤ ਨਵ ਗਰਦ ਮੁਖ ਜਰਦ ਨੇ ਤਾਂ ਭ੍ਰਮਤ ਰਵ ਉਡਤ ਉਰ ਗਰਦ ਦਲ ਦਬਦ ਲੰਕਾ, ਅਚਲ ਵੱਡ ਡਗਤ ਸ਼ਿਵ ਜਗਤ ਨਹਿ ਲਗਤ ਲਿਵ ਖਬਕ ਪੈ ਭਗਤ ਬਿੰਦ ਡਗਤ ਸ਼ੰਕਾ, ਐਪ ਹੀ ਤੜਕ ਪਿਤ ਕੁਮਟ ਲੁੱਟ ਕਰ ਉੱਠ ਖੜਕ ਸੁਣ ਭਰਕ ਹਰ ਬਿਖ ਵਣਕਾ, ਬਿਗਟ ਪਟ ਠਟ ਕਿਰਪ ਠਟਕ ਤਨ ਤਜਤ ਜਬ ਗਜਤ ਗੁਰ ਸਿੰਘ ਪਲ ਭਜਤ ਡੰਕਾ, ਡੰਕੇ ਤੇ ਚੋਟ ਮਾਰੀ ਜਦੋਂ ਰਣਜੀਤ ਨਗਾਰੇ ਤੇ। ਬੜਾ ਸੁੰਦਰ ਲਿਖਿਆ ਹੈ, ਸ਼ਾਨਾ ਨਾਨਾ ਨਾਨਾ ਨਾਨਾ ਸ਼ਨਕ ਸ਼ੋਮਕਾਰ ਛੱਡਤ ਤੀਰ ਕਲਗੀ ਤਾਰ, ਸਰਾਰਾ ਸਰ ਕੇ ਜਬਤ ਤੀਰ ਛੱਤੀਆਂ ਚੀਰ, ਦੁਸ਼ਟ ਸਭਨ ਕੇ ਤਰਫ ਤਰਫ ਨਿਕਸੇ ਪ੍ਰਾਣ, ਡਗਰਗ ਵੀਰ ਮਹਾਵੀਰ ਰਣ ਧੀਰ ਕੀ ਗਿਰਤ ਪਗਰੀ, ਧੂਮ ਪਰੀ ਜਗਤ ਮੇ ਤੁਮਰੀ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਧ ਦੁਸ਼ ਦਮਨ ਕਰੇ ਬ੍ਰਿਜ ਪਾਸ਼ਾ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਧ ਦੁਸ਼ ਦਮਨ ਕਰੇ, ਗੰਧਰਵ ਅਲਮਸਤ ਕੇ ਪ੍ਰਭੂ ਕੀ ਜਗ ਧੂਮ ਪਰੀ, ਡਰਤ ਪਈ ਸ਼ਿਵਪੁਰੀ ਟੇਖ ਆਨੰਦਪੁਰੀ, ਆਨੰਦਪੁਰੀ ਨੂੰ ਵੇਖ ਕੇ ਬ੍ਰਹਮਪੁਰੀ ਇੰਦਰਪੁਰੀ ਸ਼ਿਵਪੁਰੀ ਸਾਰੀਆਂ ਕੰਬਦੀਆਂ ਨੇ ਡਰਦੀਆਂ ਨੇ, ਚੱਕਰ ਫਸਾ ਕੇ ਇੰਦਰ ਦਾ ਦਰਬਾਰ ਕਿ ਕਿਸ ਤਰ੍ਹਾਂ ਦੀਪ ਨਗਾਰੇ ਤੇ ਚੋਟਾਂ ਵੱਜੀਆਂ ਨੇ। ਇਤੀ ਨੌਬਤ ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ, ਨੌਬਤ ਤੋਂ ਭਾਵ ਹੈ ਨਗਾਰਾ, ਹੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਜੋ ਰਣਜੀਤ ਨਗਾਰਾ ਹੈ ਇਸ ਤਰ੍ਹਾਂ ਗਰਜਦਾ ਹੈ ਜਿਸ ਤਰ੍ਹਾਂ ਕਿ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ। ਧਿਆਨ ਦੇਣਾ, ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ, ਗਨੀਅਰ ਕਾਲੇ ਬੱਦਲ, ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਨੀਅਰ ਉਤ ਗਰਜੇ, ਇਤੀ ਰੁਦਰ ਸਰਚਲ ਉਜਾਤ ਹੈ ਜਾਗੜ ਦੀ ਜਲ ਪਰ ਉਤ ਬਰਸੇ, ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ, ਇੰਦਰਤ ਚੱਕਰਤ ਪਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁਰਦ ਪੇ ਚੜੇ। ਇਹ ਤਰਾਨਾ ਕਹਿ ਕੇ 2-3 ਮਿੰਟ ਦਾ ਹੈ ਸਮਾਪਤੀ ਹੈ।

ਕਾਰਜ ਹੈ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਰੰਭਤਾ ਤੋਂ ਹੀ ਸ਼ਾਸਤਰਨਾਮੇ ਤੋਂ ਬਚਿੱਤਰ ਨਾਟਕ ਤੋਂ ਅਕਾਲ ਉਸਤਕ ਫਿਰ ਆਪ ਜੀ ਨੇ ਸਾਰੀ ਬਾਣੀ ਪੀਰਾਂ ਦੇ ਬਾਰੇ ਜੋ ਸਤਿਗੁਰਾਂ ਨੇ ਹੁਕਮ ਕੀਤਾ ਹੈ ਉਹ ਸਾਰੀ ਬਾਣੀ ਹੁਕਮ ਮੁਤਾਬਕ ਆਪ ਜੀ ਨੇ ਇੱਕ ਘੰਟਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਸ਼ਰਨ ਕੀਤੀ ਹੈ। ਫੁੱਲਾਂ ਚੁੱਕਾਂ ਨੂੰ ਆਪ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁੱਧ ਤੇ ਸਪਸ਼ਟ ਬਾਣੀ ਪੰਡਾ ਬਾਲ ਬਖਸ਼ਿਸ਼ ਕਰਨ ਵੀਰ ਸੁਖਿੰਦਰ ਸਿੰਘ ਸੁੱਖੀ ਸਾਹਿਬ ਜੀ ਜਿਨ੍ਹਾਂ ਨਾਲ ਬਹੁਤ ਹੀ ਪਿਆਰ ਹੈ, ਉਹਨਾਂ ਨੇ ਇੱਥੇ ਦਰਸ਼ਨ ਕਰਾਏ ਨੇ ਹਿੱਚਣ ਵਿਖੇ ਪ੍ਰੋਗਰਾਮ ਰੱਖ ਕੇ ਤੇ ਸਾਰੇ ਸੰਗਤਾਂ ਦੇ ਸਰੋਤਿਆਂ ਦੇ ਦਰਸ਼ਨ ਹੋਏ ਨੇ। ਗੁਰੂ ਕੇ ਕੀਰਤਨੀਏ ਸਾਡੇ ਬਜ਼ੁਰਗ ਸਤਿਕਾਰ ਜੋ ਬੈਠੇ ਨੇ ਉਹਨਾਂ ਦੇ ਦਰਸ਼ਨ ਇੱਥੇ ਹੋਏ ਨੇ। ਤੇ ਸਾਥ ਜੀ ਆਓ ਪੰਥ ਦੇ ਰਤਨ ਨੇ, ਹੁਣ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ, ਆਪ ਜੀ ਨਿਹਾਲ ਕਰਨਗੇ। ਦਾਸ ਵੱਲੋਂ ਇੱਥੇ ਹੀ ਫਤਿਹ ਹੈ, ਫੁੱਲਾਂ ਚੁੱਕਾਂ ਮੁਆਫ਼।

0: ਗੁਰੂ ਸਾਹਿਬਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਰਸਨਾ ਪਵਿੱਤਰ ਕਰੀਏ, ਪਾਤਸ਼ਾਹ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ ਤੇ ਸਾਰੇ ਗਜ ਵੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਾਬਰ ਬਾਦਸ਼ਾਹ ਦੀ ਕਰੜੀ ਕੈਦ ਅੰਦਰ ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ। ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਨੀਹਾਂ ਕੌਮ ਦੀਆਂ ਕੀਤੀਆਂ
1: ਪੱਕੀਆਂ ਸਨ।
0: ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੇ ਜ਼ੁਲਮ ਰਾਜ ਦੀਆਂ ਉਡਾਈਆਂ ਫੱਕੀਆਂ ਸਨ। ਤੇਗ ਬਹਾਦਰ ਹਿੰਦ ਦੀ ਬਣ ਚਾਦਰ ਪੱਤਾਂ ਲਹਿੰਦੀਆਂ ਅਨੇਕਾਂ
1: ਢੱਕੀਆਂ ਸਨ।
0: ਜਦੋਂ ਸਾਰਿਆਂ ਹਿੱਲਿਆਂ ਤੋਂ ਗੱਲ ਲੰਘੀ, ਤੇਗਾਂ ਗੁਰੂ ਗੋਬਿੰਦ ਨੇ
1: ਚੁੱਕੀਆਂ ਸਨ।
0: ਪ੍ਰਸਿੱਧ ਇਤਿਹਾਸਕਾਰ ਡਾਕਟਰ ਮੁਹੰਮਦ ਲਤੀਫ ਲਿਖਦਾ ਹੈ, ਦ ਡੈਥ ਆਫ ਗੁਰੂ ਅਰਜਨ ਇਜ਼ ਅ ਗ੍ਰੇਟ ਟਰਨਿੰਗ ਪੁਆਇੰਟ ਇਨ ਦ ਹਿਸਟਰੀ ਆਫ ਦ ਸਿੱਖ। ਭਾਵ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਬੜਾ ਵੱਡਾ ਮੋੜ ਸਾਬਤ ਹੋਈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ 11 ਸਾਲ ਦੀ ਉਮਰ, ਚੜ੍ਹਦੀ ਜਵਾਨੀ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਗੁਰੂ ਗੱਦੀ ਉੱਤੇ ਬੈਠੇ। ਭਾਈ ਗੁਰਦਾਸ ਜੀ ਲਿਖਦੇ ਹਨ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਯੋਧਾ
1: ਬਹੁ ਪਰ ਪੁਕਾਰੀ।
0: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਯੋਧਿਓ ਚੰਗੇ ਸ਼ਸਤਰ ਘੋੜੇ ਅਤੇ ਜਵਾਨੀਆਂ ਭੇਟ ਕਰੋ। ਅੰਮ੍ਰਿਤਸਰ ਸਾਹਿਬ ਇਲਾਹੀ ਫੌਜੀ ਛਾਉਣੀ ਵਿੱਚ ਬਦਲ ਗਿਆ। 1609 ਈਸਵੀ ਵਿੱਚ ਗੁਰੂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਸਾਹਿਬਾਂ ਨੇ ਕਿਹਾ, ਇੱਕ ਢਾਡੀ ਜਥਾ ਮੰਗਵਾਇਆ ਜਾਵੇ। ਭਾਈ ਬਿਧੀ ਚੰਦ ਜੀ ਨੱਥੇ ਅਤੇ ਅਬਦੁੱਲੇ ਦੇ ਢਾਡੀ ਜਥੇ ਨੂੰ ਲੈ ਕੇ ਆਏ। ਜਦੋਂ ਨੱਥੇ ਨੇ ਫੇਰਿਆ ਸੰਗੀ ਤੇ ਗਜ ਤੇ ਅਬਦੁੱਲੇ ਨੇ ਮਾਰਿਆ ਢੱਡ ਤੇ ਹੱਥ, ਤਾਂ ਸੂਰਮਿਆਂ ਦੇ ਡੋਲੇ ਫਰਕ ਲਾ ਦਿੱਤੇ। ਫਿਰ ਜਦੋਂ ਲੱਗੀਆਂ ਧੌਂਸਿਆਂ ਤੇ ਚੋਟਾਂ, ਤਾਂ ਪੰਜਾਬ ਦੀ ਸਰ ਜ਼ਮੀਨ ਗੂੰਜ ਉੱਠੀ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਤੇ ਪੀਰੀ, ਭਗਤੀ ਤੇ ਰਾਜ ਸ਼ਕਤੀ, ਮਾਲਾ ਤੇ ਖੰਡਾ, ਜੋਸ਼ ਤੇ ਹੋਸ਼, ਸ਼ਾਂਤੀ ਤੇ ਕ੍ਰਾਂਤੀ, ਬਾਣੀ ਤੇ ਕੁਰਬਾਨੀ, ਸਭ ਇੱਕ ਪਲੇਟਫਾਰਮ ਤੇ ਇਕੱਠੀਆਂ ਹੈ।

ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਸਿੱਖਾਂ ਨੂੰ ਸੰਤ ਤੇ ਸਿਪਾਹੀ ਦਾ ਸੰਕਲਪ ਦੇ ਦਿੱਤਾ ਤਾਂ ਇਸ ਇਨਕਲਾਬ ਨੂੰ ਦੇਖ ਕੇ ਸਮੇਂ ਦੀ ਸਰਕਾਰ ਤਿਲਮਿਲਾ ਉੱਠੀ। ਜਹਾਂਗੀਰ ਮਰ ਗਿਆ, ਗੱਦੀ ਉੱਤੇ ਬੈਠਾ ਸ਼ਾਹਜਹਾਂ। ਇਸ ਨੇ ਗੁਰੂ ਪਾਤਸ਼ਾਹ ਦੇ ਨਾਲ ਚਾਰ ਜੰਗ ਲੜੇ। ਪਹਿਲਾ ਜੰਗ ਅੰਮ੍ਰਿਤਸਰ ਵਿੱਚ ਲੜਿਆ ਗਿਆ, ਦੂਜਾ ਹਰਗੋਬਿੰਦਪੁਰੇ ਤੇ ਤੀਜਾ ਜੰਗ ਮਹਿਰਾਜ ਮਾਲਵੇ ਵਿੱਚ ਲੜਿਆ ਗਿਆ। ਲੱਲਾ ਬੇਗ ਦੀ ਤੀਸਰੀ ਲੜਾਈ ਜਿੱਤ ਕੇ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਆ ਗਏ। ਪੈਂਦੇ ਖਾਂ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਇਆ। ਪੈਂਦੇ ਖਾਂ ਪਿੰਡ ਆਲਮ ਦਾ ਗਿਲਜਈ ਪਠਾਨ ਸੀ। ਉਹ ਛੋਟੀ ਉਮਰ ਵਿੱਚ ਹੀ ਗੁਰੂ ਜੀ ਦੀ ਸ਼ਰਨ ਆ ਗਿਆ। ਗੁਰੂ ਪਾਤਸ਼ਾਹ ਨੇ ਉਸ ਨੂੰ ਪਾਲਿਆ, ਪੋਸਿਆ, ਵਿਆਹਿਆ ਤੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ। ਉਸ ਨੂੰ ਆਪਣੀ ਬਹਾਦਰੀ ਦਾ ਹੰਕਾਰ ਹੋ ਗਿਆ। ਮਹਾਰਾਜ ਨੇ ਉਸ ਦਾ ਹੰਕਾਰ ਤੋੜਨ ਲਈ ਤੀਸਰੀ ਜੰਗ ਵਿੱਚ ਉਸ ਨੂੰ ਨਹੀਂ ਸੱਦਿਆ, ਜਿਸ ਦਾ ਪੈਂਦੇ ਖਾਂ ਨੂੰ ਬੜਾ ਗਿਲਾ ਸੀ। ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਦਿਨ ਇੱਕ ਸੌਦਾਗਰ ਨੇ 500 ਮੋਹਰਾਂ, ਚਿੱਟਾ ਬਾਜ, ਘੋੜਾ, ਖੰਡਾ ਤੇ ਪੋਸ਼ਾਕ ਚੜਾਏ। ਗੁਰੂ ਜੀ ਨੇ ਮੋਹਰਾਂ ਖਜ਼ਾਨੇ ਵਿੱਚ ਭੇਜ ਦਿੱਤੀਆਂ, ਬਾਜ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਸਾਰੀਆਂ ਵਸਤਾਂ ਪੈਂਦੇ ਖਾਂ ਨੂੰ ਬਖਸ਼ ਦਿੱਤੀਆਂ ਤੇ ਨਾਲ ਹੀ ਹਜ਼ੂਰ ਨੇ ਹੁਕਮ ਦਿੱਤਾ ਕਿ ਪੈਂਦੇ ਖਾਂ ਹਮੇਸ਼ਾ ਇਹ ਚੀਜ਼ਾਂ ਪਹਿਨ ਕੇ ਤੇ ਇਸ ਘੋੜੇ ਤੇ ਸਵਾਰ ਹੋ ਕੇ ਦਰਬਾਰ ਵਿੱਚ ਹਾਜ਼ਰ ਹੋਣਾ ਹੈ। ਮੋਹ ਵਸ ਹੋ ਕੇ ਪੈਂਦੇ ਖਾਂ ਨੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਸਾਰੀਆਂ ਚੀਜ਼ਾਂ ਆਪਣੇ ਜਵਾਈ ਉਸਮਾਨ ਖਾਂ ਨੂੰ ਦੇ ਦਿੱਤੀਆਂ। ਉਧਰ ਭਾਈ ਗੁਰਦਿੱਤਾ ਜੀ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ। ਉਸਮਾਨ ਖਾਂ ਨੇ ਭਾਈ ਗੁਰਦਿੱਤਾ ਜੀ ਦਾ ਬਾਜ ਵੀ ਚੋਰੀ ਕਰ ਲਿਆ ਤੇ ਮੰਗਣ ਤੇ ਵੀ ਨਹੀਂ ਦਿੱਤਾ। ਅਗਲੇ ਦਿਨ ਗੁਰੂ ਜੀ ਨੇ ਸੇਵਾਦਾਰ ਭੇਜ ਕੇ ਪੈਂਦੇ ਖਾਂ ਨੂੰ ਸੱਦਿਆ। ਉਹ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਨੇ ਪੁੱਛਿਆ, ਪੈਂਦੇ ਖਾਂ ਸਾਡੀ ਬਖਸ਼ਿਸ਼ ਅਗਾਂ ਦੇ ਬੈਠਾ ਹੈ, ਉਹ ਪੋਸ਼ਾਕ ਤੇ ਹਥਿਆਰ ਪਹਿਣ ਕੇ ਕਿਉਂ ਨਹੀਂ ਆਇਆ ਤੇ ਨਾ ਹੀ ਤੇਰੇ ਕੋਲ ਘੋੜਾ ਹੈ। ਪੈਂਦੇ ਖਾਂ ਦੀ ਮੱਤ ਤੇ ਪਰਦਾ ਪੈ ਗਿਆ। ਕਹਿਣ ਲੱਗਾ, ਮਹਾਰਾਜ ਸਾਰੀਆਂ ਚੀਜ਼ਾਂ ਮੇਰੇ ਕੋਲ ਘਰ ਪਈਆਂ ਨੇ। ਮਹਾਰਾਜ ਨੇ ਬਾਜ ਬਾਰੇ ਪੁੱਛਿਆ ਤਾਂ ਪੈਂਦੇ ਖਾਂ ਫਿਰ ਝੂਠ ਬੋਲ ਗਿਆ। ਕਹਿਣ ਲੱਗਾ, ਨਾ ਮੈਂ ਤੇ ਨਾ ਮੇਰੇ ਜਵਾਈ ਨੇ ਹੀ ਕੋਈ ਬਾਜ ਦੇਖਿਆ ਹੈ। ਮਹਾਰਾਜ ਨੇ ਬਹੁਤ ਸਮਝਾਇਆ, ਪੈਂਦੇ ਖਾਂ ਕੋਈ ਗੱਲ ਨਹੀਂ, ਜੇ ਭੁੱਲ ਹੋ ਗਈ ਹੈ ਤਾਂ ਛਪਾਉਣ ਦੀ ਲੋੜ ਨਹੀਂ, ਸੰਗਤ ਕੋਲੋਂ ਮਾਫ਼ੀ ਮੰਗ ਲੈ। ਜਦੋਂ ਪੈਂਦੇ ਖਾਂ ਆਪਣੀ ਗੱਲ ਤੇ ਅੜਿਆ ਰਿਹਾ ਤਾਂ ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਭੇਜ ਕੇ ਬਾਜ ਸਮੇਤ ਸਾਰੀਆਂ ਚੀਜ਼ਾਂ ਪੈਂਦੇ ਖਾਂ ਦੇ ਘਰੋਂ ਮੰਗਵਾ ਲਈਆਂ। ਕ੍ਰੋਧ ਦਾ ਭਰਿਆ ਪੈਂਦੇ ਖਾਂ ਘਰ ਵਾਪਸ ਪਰਤ ਆਇਆ। ਉਸਮਾਨ ਖਾਂ ਨੇ ਉਸ ਨੂੰ ਹੋਰ ਭੜਕਾ ਦਿੱਤਾ ਤੇ ਫਿਰ ਉਹ ਦੋਵੇਂ ਜਲੰਧਰ ਦੇ ਸੂਬੇਦਾਰ ਕੁਤਬ ਖਾਂ ਕੋਲ ਜਾ ਪਹੁੰਚੇ। ਕੁਤਬ ਖਾਂ ਨੇ ਕਿਹਾ, ਪੈਂਦੇ ਖਾਂ ਤੂੰ ਤੇ ਮੈਂ ਇਕੱਲੇ ਗੁਰੂ ਸਾਹਿਬ ਨੂੰ ਜਿੱਤ ਨਹੀਂ ਸਕਦੇ, ਸਾਨੂੰ ਬਾਦਸ਼ਾਹ ਕੋਲੋਂ ਮਦਦ ਲੈਣੀ ਚਾਹੀਦੀ ਹੈ। ਇਹ ਤਿੰਨੇ ਲਾਹੌਰ ਬਾਦਸ਼ਾਹ ਸ਼ਾਹਜਹਾਂ ਪਾਸ ਪਹੁੰਚੇ ਤੇ ਜਾ ਕੇ ਪੈਂਦੇ ਖਾਂ ਨੇ ਬਾਦਸ਼ਾਹ ਦੇ ਅੱਗੇ ਜੋ ਫਰਿਆਦ ਕੀਤੀ ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾਬ ਦੀ ਸੇਵਾ ਵਿੱਚ ਹੇ

ਖਾਨ ਨੇ ਕਿਹਾ, ਸ਼ਹਿਨਸ਼ਾਹ ਸਲਾਮਤ, ਮੈਂ ਗੁਰੂ ਕੋਲ ਨੌਕਰ ਸਾਂ। ਮੇਰੀ 6 ਮਹੀਨੇ ਦੀ ਤਨਖਾਹ ਰਹਿੰਦੀ ਸੀ। ਜਦੋਂ ਮੈਂ ਤਨਖਾਹ ਮੰਗੀ ਤਾਂ ਗੁਰਾਂ ਨੇ ਮੈਨੂੰ ਕੋਰਾ ਜਵਾਬ ਦੇ ਦਿੱਤਾ। ਮੈਂ ਬਾਦਸ਼ਾਹ ਸਲਾਮ

ਖਾਂ ਦੇ ਨਾਲ ਕੁਤਬ ਖਾਂ, ਪੈਂਦੇ ਖਾਂ, ਉਸਮਾਨ ਖਾਨ ਤੇ ਖਵਾਜ਼ਾ ਅਨਵਰ ਖਾਂ ਚੜ ਪਏ। ਇਹ ਸਾਰੇ ਮਾਰੋ ਮਾਰ ਕਰਦੇ ਜਲੰਧਰ ਜਾ ਪੁੱਜੇ। 50,000 ਫੌਜ ਲਾਹੌਰੋਂ ਚੜੀ ਸੀ ਤੇ ਕੁਝ ਦੁਆਬੇ ਵਿੱਚੋਂ ਇਕੱਠੀ ਕਰ ਲਈ ਗਈ। ਇਧਰ ਵੈਰੀ ਹਮਲਾ ਕਰਨ ਦੀਆਂ ਸਲਾਹਾਂ ਕਰ ਰਹੇ ਸਨ, ਉਧਰ ਗੁਰੂ ਸਾਹਿਬ ਵੀ ਅਵੇਸਲੇ ਨਹੀਂ ਸਨ ਬੈਠੇ। ਸਿੱਖ ਫੌਜ ਭਾਵੇਂ 1800 ਹੀ ਸੀ ਪਰ ਸੀ ਸਾਰੀ ਸ਼ੇਰਾਂ ਦਾ ਦਲ। ਉਧਰ ਧੀਰ ਮੱਲ ਨੇ ਪੈਂਦੇ ਖਾਂ ਨੂੰ ਚਿੱਠੀ ਲਿਖ ਭੇਜੀ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਮਲਾ ਰਾਤ ਹੀ ਕੀਤਾ ਜਾਵੇ। ਨਾਲ ਹੀ ਉਸਨੇ ਪੈਂਦੇ ਖਾਂ ਨੂੰ ਮਦਦ ਕਰਨ ਦਾ ਵੀ ਭਰੋਸਾ ਦਵਾਇਆ। ਚਿੱਠੀ ਪੜ੍ਹ ਕੇ ਵੈਰੀ ਬੜੇ ਖੁਸ਼ ਹੋਏ। ਉਹਨਾਂ ਸੋਚਿਆ, ਗੁਰੂ ਜੀ ਦਾ ਘਰ ਪਾਟ ਗਿਆ ਹੈ, ਹੁਣ ਸਾਡੀ ਜਿੱਤ ਯਕੀਨੀ ਹੈ। ਸੋ ਰਾਤੋ ਰਾਤ ਹੀ ਕਾਲੇ ਖਾਂ ਨੇ ਮੁਗਲ ਫੌਜਾਂ ਨੂੰ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਵੈਰੀ ਅੱਗੇ ਵਧੇ ਤਾਂ ਗੁਰੂ ਪਾਤਸ਼ਾਹ ਦੀਆਂ ਫੌਜਾਂ ਵੀ ਮੈਦਾਨੇ ਜੰਗ ਵਿੱਚ ਆਣ ਡਟੀਆਂ। ਵੈਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਗੁਰੂ ਜੀ ਪਾਸ ਕੇਵਲ 1800 ਹੀ ਫੌਜ ਹੈ। ਉਹ ਮਾਣ ਵਿੱਚ ਫੁੱਲੇ ਨਹੀਂ ਸਨ ਸਮਾਉਂਦੇ। ਉਹਨਾਂ ਦਾ ਖਿਆਲ ਸੀ ਕਿ 75,000 ਦਾ ਟਾਕਰਾ 1800 ਕਿੰਨਾ ਕੁ ਚਿਰ ਕਰ ਸਕਣਗੇ। ਉਹਨਾਂ ਨੂੰ ਸੁਪਨੇ ਵਿੱਚ ਵੀ ਇਹ ਚਿਤ ਚੇਤਾ ਨਹੀਂ ਸੀ ਕਿ ਇਹ ਘੋਲ ਸਾਧਾਰਨ ਬੰਦਿਆਂ ਨਾਲ ਨਹੀਂ ਸਗੋਂ ਸ਼ੇਰਾਂ ਨਾਲ ਕਰਨਾ ਪੈਣਾ ਹੈ। ਜਦ ਵੈਰੀ ਨੇ ਮੈਦਾਨ ਵਿੱਚ ਆ ਕੇ ਲਲਕਾਰ ਮਾਰੀ ਤਾਂ ਸਿੱਖ ਭੁੱਖੇ ਸ਼ੇਰਾਂ ਵਾਂਗ ਉਹਨਾਂ ਤੇ ਟੁੱਟ ਕੇ ਪੈ ਗਏ। ਤੀਰਾਂ ਦੀ ਬੁਛਾਰ ਨੇ ਮੋਹਰਲੀਆਂ ਪਾਲਾਂ ਡੇਗ ਦਿੱਤੀਆਂ। ਰਾਹ ਵਿਖਾਉਣ ਵਾਲੇ ਮਿਸਾਲਚੀ ਮਾਰੇ ਗਏ। ਚੁਫੇਰੇ ਕਾਲ ਵਰਗਾ ਹਨੇਰਾ ਛਾ ਗਿਆ। ਹਨੇਰੇ ਵਿੱਚ ਕਈ ਆਪਸ ਵਿੱਚ ਹੀ ਕੱਟ ਕੇ ਮਰ ਗਏ। ਇਧਰ ਜਿਹੜਾ ਵੀ ਸਿੰਘਾਂ ਦੇ ਮੂਹਰੇ ਆਉਂਦਾ ਸਿੰਘਾਂ ਦੇ ਹੱਥੋਂ ਮਾਰਿਆ ਜਾਂਦਾ। ਵੈਰੀ ਦਲ ਵਿੱਚ ਭੱਜਣਾ ਹੈ ਕਿਉਂ ਪੈ ਗਿਆ।

ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਿ ਵੱਧ ਤੋਂ ਵੱਧ ਉੱਚੀ ਆਵਾਜ਼ ਵਿੱਚ ਸਾਡੇ ਨਾਲ ਸਾਥ ਦੇ ਕੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਵਜਾਉਣੇ ਹਨ। ਸਤਿ ਸੰਗਤ ਜੀ।

ਸ਼ਬਦ ਹਨ, ਕਈ ਪ੍ਰਕਾਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸਰਨ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਵਾਂਝੀ ਨਾ ਰਹੇ, ਦੁਬਾਰਾ ਨਾ ਆਖਣ ਦੀ ਲੋੜ ਪਵੇ ਕਿ ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਛੱਡੋ। ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਇਕਾਂ ਤੱਕ ਖਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਿਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਇਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਦਿਖਾ ਰਹੇ ਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਸਪੀਕਰ ਨੇ। ਇਸ ਵਾਸਤੇ ਆਓ, ਬੜੇ ਧਿਆਨ ਦੇ ਨਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਸ਼ਬਦ ਹੈ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਰ, ਸਭ ਦੈਂਤ ਅਰਨ ਕੋ ਘੇਰ ਕਰ ਕੀਜੇ ਪ੍ਰਹਾਰਾ। ਸਭ ਦੈਂਤਾਂ ਨੂੰ ਘੇਰ ਕੇ ਤੇ ਪ੍ਰਹਾਰ ਕਰਨਾ, ਵਾਰ ਕਰਨਾ। ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ, ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਜੀ। ਆਹ ਬੜੇ ਪਿਆਰ ਨਾਲ ਇਹਦੇ ਵਿੱਚ ਬਹੁਤ ਹੀ ਸੁੰਦਰ ਪੰਕਤੀਆਂ ਹਨ, ਧਿਆਨ ਦੇ ਨਾਲ ਸਰਵਣ ਕਰਨੀਆਂ ਹਨ। ਪੰਕਤੀ ਸਰਵਣ ਕਰਕੇ ਫਿਰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡ

ਗੁਰੂ ਗੋਬਿੰਦ ਸਿੰਘ ਮੈਂ ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਯਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ ਚੂੰ ਕਰ ਅੱਜ ਹਮਾਹੀਲ ਤੇ ਦਰ ਜਸ਼ਤ ਹਲਾਲ ਅਸ਼ਟ ਗੁਰਦਨ ਵਾਸ਼ਨ ਸ਼ੀਰ ਦਸ਼ਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਹੁਣ ਨਾਸਰ ਦਾ ਪਾਠ ਸ਼ਰਮ ਕਰਨਾ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਤੇ ਮੰਗਾਂ ਤੇ ਬਹੁਤ ਨੇ, ਸ਼ਬਦ ਬਹੁਤ ਨੇ, ਬਾਣੀ ਬਹੁਤ ਹੈ, ਸਾਰੀ ਰਾਤ ਗਾਉਂਦੇ ਰਹੀਏ ਤੇ ਤਾਂ ਵੀ ਅਸੀਂ ਉਸ ਦੀ ਸ਼ਿਫਤ ਨਹੀਂ ਕਰ ਸਕਦੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਕਾਗਰ ਦੀਪ ਸਭੇ ਕਰਕੇ ਅਰ ਸਾਧ ਸਮੁੰਦਰ ਕੀ ਮਸ ਕਹਿ ਕਾਟ ਬਨਸੀ ਕਾਟ ਬਨਸਪਤੀ ਸਗਰੀ ਲਿਖਵੇ ਹੂੰ ਕੇ ਲੇਖਨ ਕਾਜ ਬਣੇ ਹੂੰ ਸਾਰ ਸੁਤੀ ਬਕਤਾ ਕਰਕੇ ਅਰ ਸਾਧ ਸਾਰ ਸੁਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੇ ਹੂੰ ਕਾਲ ਕਿਰਪਾਨ ਬਿਨਾ ਬਿਨਤੀ ਨਵ ਨਾ ਤਉ ਤੁਮ ਕੋ ਪ੍ਰਭ ਨੈਕ ਰਜਾਏ ਹੂੰ। ਇਸ ਵਾਸਤੇ ਫਿਰ ਸਮਾਂ ਕਿਤੇ ਮਿਲੇਗਾ ਆਪ ਜੀ ਨੂੰ ਜਿਸ ਤਰ੍ਹਾਂ ਵੀ ਹੁਕਮ ਆਪ ਜੀ ਕਰੋਗੇ ਆਪ ਜੀ ਦੀਪ ਸੁਣਾਉਣਾ ਹੋਵੇ ਸੁਣਾਵਾਂਗੇ ਕਿਉਂਕਿ ਹੁਣ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਤੁਹਾਡੇ ਮਨ ਵਿੱਚ ਹੋਏਗਾ ਕਿ ਦੋ ਤਿੰਨ ਮਿੰਟ ਲੱਗਣੇ ਅਨੰਦ ਸਾਹਿਬ ਦਾ ਪਾਠ ਹੋ ਜਾਣਾ ਹੈ ਪਰ ਨਹੀਂ ਪੰਜ ਸੱਤ ਮਿੰਟ ਦਸ ਮਿੰਟ ਅਨੰਦ ਸਾਹਿਬ ਨੂੰ ਵੀ ਲੱਗ ਜਾਣੇ ਕਿਉਂਕਿ ਅਨੰਦ ਸਾਹਿਬ ਦਾ ਜੋ ਹੁਕਮ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਮਨ ਨੂੰ ਆਨੰਦ ਆਵੇ ਨਾ ਤਾਂ ਫਿਰ ਅਨੰਦ ਸਾਹਿਬ ਹੈ ਤੇ ਕਈ ਵਾਰ ਐਸਾ ਹੁੰਦਾ ਕਿ ਸਾਰਾ ਕੀਰਤਨ ਸਾਰੀ ਬਾਣੀ ਅਸੀਂ ਕਰਦੇ ਹਾਂ ਕੀਰਤਨ ਕਰਦੇ ਹਾਂ ਸੁਣਦੇ ਵੀ ਹਾਂ ਤੇ ਜਦੋਂ ਅਨੰਦ ਸਾਹਿਬ ਦੀ ਵਾਰੀ ਆਉਂਦੀ ਹੈ ਤੇ ਜਲਦੀ ਜਲਦੀ ਅਨੰਦ ਸਾਹਿਬ ਪਾਠ ਕਰ ਦਿੱਤਾ ਜਾਂਦਾ ਹੈ ਨਾ ਕਰਨ ਵਾਲਿਆਂ ਨੂੰ ਪਤਾ ਲੱਗਦਾ ਤੇ ਨਾ ਸੁਣਨ ਵਾਲਿਆਂ ਨੂੰ ਪਤਾ ਲੱਗਦਾ ਹੈ। ਇਸ ਵਾਸਤੇ ਅਨੰਦ ਸਾਹਿਬ ਦਾ ਪਾਠ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਖੇੜੇ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ। ਅਨੰਦ ਸਾਹਿਬ ਨੂੰ ਜਦੋਂ ਪੜ੍ਹੀਏ ਤੇ ਮਨ ਖੁਸ਼ੀ ਵਿੱਚ ਆ ਜਾਣਾ ਚਾਹੀਦਾ, ਖੇੜੇ ਵਿੱਚ ਆ ਜਾਣਾ, ਆਨੰਦ ਆਉਣਾ ਚਾਹੀਦਾ ਹੈ। ਸਾਰੇ ਕਹਿਣ ਕਿ ਅਨੰਦ ਸਾਹਿਬ ਦਾ ਪਾਠ ਪੜਿਆ ਆਨੰਦ ਆ ਗਿਆ, ਹਾਂਜੀ। ਇਸ ਵਾਸਤੇ ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ, ਹੁਣ 12 ਤੋਂ ਟਾਈਮ ਉੱਪਰ ਹੋ ਗਿਆ ਹੈ ਤੇ ਹੁਣ ਦਿਲ ਕਰਦਾ ਹੈ ਕਿ ਅਨੰਦ ਸਾਹਿਬ ਨੂੰ ਰਾਮਕਲੀ ਰਾਗ ਵਿੱਚ ਗਾਇਨ ਕਰੀਏ। ਰਾਮਕਲੀ ਮਹੱਲਾ ਤੀਜਾ, ਅਨੰਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਉਦਾਹਰਨ ਹੈ। ਆਪ ਜੀ ਨੇ ਬੜੇ ਪਿਆਰ ਦੇ ਨਾਲ

0: 35 ਮਿੰਟ ਕੀਰਤਨ ਫਿਰ ਹੋ ਗਿਆ ਹੈ। 12 ਵਜੇ ਆਰੰਭ ਕੀਤਾ ਇਹ ਨਾਂ ਦੱਸਣ ਨੂੰ ਪਤਾ ਲੱਗਾ ਹੈ ਕਿਉਂਕਿ ਗੁਣ ਗਾਉਂਦਿਆਂ ਉਸਤਤ ਕਰਦਿਆਂ ਸਾਹਿਬਾਂ ਦੀ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਚੱਲਦਾ। ਮਨ ਦੇ ਨਾਲ ਇਕਾਗਰਤਾ ਦੇ ਨਾਲ ਜੇ ਕੀਰਤਨ ਕੀਤਾ ਜਾਵੇ ਜਾਂ ਸੁਣਿਆ ਜਾਵੇ ਤਾਂ ਫਿਰ ਬੜਾ ਆਨੰਦ ਬਣਦਾ ਹੈ। ਆਪ ਜੀ ਦਾ ਪਿਆਰ ਤੇ ਸਭ ਸੰਗਤਾਂ ਨੇ, ਗੁਰਮੁਖਾਂ ਨੇ, ਵੀਰਾਂ ਨੇ ਹੁਕਮ ਕੀਤਾ ਸੀ ਕਿ ਸਮਾਪਤੀ ਤੁਸਾਂ ਜ਼ਰੂਰ ਕਰਨੀ ਹੈ, ਬੇਨਤੀ ਕੀਤੀ ਸੀ ਕਿ ਸਮਾਂ ਬੜਾ ਹੋ ਜਾਣਾ ਹੈ, ਪਰ ਹੁਕਮ ਮੁਤਾਬਕ ਆਪ ਜੀ ਨੇ ਜੋ ਸੇਵਾ ਲਾਈ ਸੀ ਉਹ ਨਿਭਾਉਣ ਦੀ ਖੇਤਰ ਕੀਤੀ ਹੈ। ਤੇ ਸਾਧ ਜੀ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਕੀਰਤਨ ਕਰਕੇ। ਆਸ ਕਰਦੇ ਹਾਂ ਇਸੇ ਵਾਸਤੇ ਇਸੇ ਤਰ੍ਹਾਂ ਗੁਰੂ ਸਾਹਿਬ ਕੀਰਤਨ ਦਾ ਕੋਸ਼ਿਸ਼ ਕਰਨ, ਭੁੱਲਾਂ ਚੁੱਕਾਂ ਮਾਫ਼ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਅਣਜਾਣ ਵਿੱਚ ਸੰਗਤ ਨੂੰ ਮਾਫ਼ ਕਰਨਾ। ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਤੇ ਸਪਸ਼ਟ ਬਾਣੀ ਪੰਡਾ ਬਲ ਬਖਸ਼ਿਸ਼ ਕਰਨ, ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ।

दास आम कह उन्वरा जहां मान अपनी सिद्ध को सभा।

ਹਰ ਅੱਖੋ ਸਤਨਾਮ। ਜਿੱਥੇ ਬਾਬਾ ਪੈਰ ਜਿਸ ਧਰਤੀ ਤੇ ਵੀ ਚਰਨ ਪਾਏ ਉਸ ਸਥਾਨ ਤੇ ਪੂਜਾ ਅਕਾਲ ਪੁਰਖ ਦੀ ਸ਼ੁਰੂ ਹੋ ਗਈ। ਤੇ ਜੇ ਕਿਸੇ ਪਿਆਰ ਵਾਲੇ ਦੇ ਹਿਰਦੇ ਦੇ ਵਿੱਚ ਚਰਨ ਪਾਏ ਉਸ ਹਿਰਦੇ ਵਿੱਚੋਂ ਵੀ ਅਕਾਲ ਪੁਰਖ ਦੀ ਪੂਜਾ ਸ਼ੁਰੂ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਮਾਣ ਕਰਿਓ ਜਿਸ ਦਿਆਲਤਾ ਦੀ ਜਿਸ ਕਿਰਪਾ ਦੇ ਉੱਤੇ ਗੁਰੂ ਨਾਨਕ ਦੀ ਸੋਈ ਪਹੁੰਚੀ ਹੈ ਕਿਸੇ ਦੀ ਨਹੀਂ ਪਹੁੰਚੀ। ਬਾਬਾ ਜੀ ਵਚਨ ਕਰਦੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆਂ ਨੂੰ ਤਾਰਨ ਦੇ ਵਿੱਚ ਚਾਰ ਵਿਸ਼ੇਸ਼ ਗੁਣ ਸਨ, ਚਾਰ ਵਿਸ਼ੇਸ਼ ਗੁਣ ਕੀ? ਸਭ ਤੋਂ ਪਹਿਲਾ ਵਿਸ਼ੇਸ਼ ਗੁਣ ਕਿ ਅੱਜ ਤੱਕ ਕਿਤੇ ਮਿਸਾਲ ਨਹੀਂ ਕਿ ਅਵਤਾਰ ਪਾਪੀ ਦੇ ਘਰ ਚੱਲ ਕੇ ਗਿਆ ਹੋਵੇ ਆ ਵੀ ਝੋਲੀ ਪਰ ਦਾਤ ਲੈ ਲੈ। ਆਖੋ ਸਤਨਾਮ। ਦੂਸਰੀ ਵਿਸ਼ੇਸ਼ ਗੱਲ ਜਿਹਨੂੰ ਵੀ ਤਾਰਿਆ ਬਾਣੀ ਦਾ ਤੀਰ ਮਾਰ ਕੇ ਸਾਧ ਸੰਗਤ। ਤੀਜੀ ਵਿਸ਼ੇਸ਼ ਗੱਲ ਜਿਹਨੂੰ ਵੀ ਤਾਰਿਆ ਉਹਦਾ ਪਿਛਲਾ ਲੇਖਾ ਨਹੀਂ ਪੁੱਛਿਆ। ਅੱਜ ਕੇ ਆਖੋ ਸਤਨਾਮ। ਨਹੀਂ ਤੇ ਲੇਖਾ ਤੇ ਹੈ ਨਾ। ਪਰ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਸੱਜਣ ਠੱਗ ਦਾ ਪਿਛਲਾ ਖਾਤਾ ਕਿੱਥੇ ਗਿਆ? ਅੱਜ ਕੇ ਆਖੋ ਸਤਨਾਮ। ਮਾਣ ਕਰੋ ਇਹ ਗੁਰੂ ਨਾਨਕ। ਦੀਪਾਲਪੁਰ ਕੌੜੀ ਦਾ ਪਿਛਲਾ ਲੇਖਾ ਕਿੱਥੇ ਗਿਆ? ਕੌਡੇ ਰਾਖਸ਼ ਦਾ, ਭੂਮੀਏ ਚੌਰ ਦਾ, ਬਲੀ ਕੰਧਾਰੀ ਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਆਰੇ। ਕਿਤੇ ਤੇ ਸਜ਼ਾ ਦੇ ਕੇ ਔਗਣ ਨੂੰ ਬਖਸ਼ਿਆ ਜਾਂਦਾ, ਕਿਤੇ ਗੁਣ ਕੋਲੋਂ ਦੇ ਕੇ ਔਗਣ ਲੈ ਕੇ ਇੰਜ ਔਗਣ ਬਖਸ਼ੇ ਜਾਂਦੇ। ਇਹ ਤੀਜੀ ਵਿਸ਼ੇਸ਼ਤਾ ਪਿਛਲਾ ਲੇਖਾ ਨਹੀਂ ਪੁੱਛਿਆ, ਪਿਛਲਾ ਹਿਸਾਬ ਨਹੀਂ ਪੁੱਛਿਆ ਗੁਰੂ ਪਿਆਰੇ। ਹੁਣ ਇੱਕ ਚੌਥੀ ਗੱਲ ਸੁਣੋ, ਫਿਰ ਹੋਰ ਪਿਆਰ ਆ ਜਾਂਦਾ। ਗੁਰੂ ਨਾਨਕ ਦੇ ਚਾਰ ਤਾਰਨ ਵਿੱਚ ਚੌਥੀ ਵਿਸ਼ੇਸ਼ਤਾ ਕਿ ਜਿਹਦੇ ਤੇ ਨਜ਼ਰ ਕੀਤੀ ਏ ਉਹਨੂੰ ਕੇਵਲ ਤਾਰਿਆ ਨਹੀਂ, ਉਹਦੀ ਇੰਨੀ ਕੁ ਬੈਟਰੀ ਚਾਰਜ ਕਰਤੀ ਕਿ ਅੱਗੋਂ ਕਈਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਗੱਜ ਕੇ ਆਖੋ ਸਤਨਾਮ। ਇਹ ਬੜੀ ਵੱਡੀ ਗੱਲ ਹੈ। ਇੱਕ ਤੇ ਇੱਕ ਨੂੰ ਤਾਰ ਦਿੱਤਾ, ਉਹਨੂੰ ਅੱਗੋਂ ਜੋਗਾ ਬਣਾ ਦਿੱਤਾ। ਕੋਈ ਲੈ ਲੋ ਸੱਜਣ ਠੱਗ ਨੂੰ ਲਾਕੇ ਦਾ ਥਾਪਤਾ, ਲੈ ਹੁਣ ਤੂੰ ਦੇ ਅੱਗੋਂ ਦਾ, ਕੇਵਲ ਉਹਨੂੰ ਨਹੀਂ ਅੱਗੋਂ ਤਾਰਨ ਯੋਗ। ਸਾਲਸਰਾਏ ਗੌਰੀ ਨੂੰ ਨਿਰੀ ਉਹਦੀ ਅੱਖ ਨਹੀਂ ਖੋਲੀ, ਨਾਲ ਮੰਜੀ ਦੇ ਦਿੱਤੀ। ਆ ਇੰਨੇ ਸਾਲ ਤੇਰੀ ਉਮਰ ਹੀ, ਤੇਰੇ ਬਾਦੋਂ ਤੇਰਾ ਨੌਕਰ ਬੈਠੇਗਾ ਅਧਿਰਕਾ, ਉਹ ਫਿਰ ਇਸ ਸਾਰੇ ਇਲਾਕੇ ਨੂੰ ਨਿਰੰਕਾਰ ਦੇ ਘਰ ਚੋਂ ਦਾਤਾਂ ਲੈ ਕੇ ਗਜ ਕੇ ਆਖੋ ਸਤਨਾਮ।
ਮਾਣ ਵਿਚ ਆ ਕੇ ਕਹੀਏ, ਪਿਆਰ ਵਿਚ ਆ ਕੇ ਕਹੀਏ।

ਤੇ ਸੁਦਾਮੇ ਦਾ ਬੜਾ ਪਿਆਰ ਬਣਿਆ ਹੋਇਆ ਸੀ। ਇੱਕ ਵਾਰੀ ਇਹ ਜੰਗਲ ਨੂੰ ਲੱਕੜਾਂ ਕਰਨ ਗਏ ਤੇ ਜਾਂਦਿਆਂ ਜਾਂਦਿਆਂ ਸੁਦਾਮੇ ਦੀ ਮਾਤਾ ਨੇ ਇਸ ਦੇ ਜੇਬ ਵਿੱਚ ਛੋਲਿਆਂ ਦੀ ਮੁੱਠ ਪਾ ਛੱਡੀ। ਰਾਤ ਪੈ ਗਈ, ਰਸਤਾ ਭੁੱਲ ਗਿਆ। ਦਰਖਤ ਉੱਤੇ ਦੋਵੇਂ ਜਣੇ ਬੈਠ ਗਏ। ਸੁਦਾਮੇ ਨੇ ਆਪਣੇ ਜੇਬ ਵਿੱਚੋਂ ਛੋਲੇ ਕੱਢ ਕੇ ਚਨਿਆਂ ਦੀ ਲੱਪ ਕੱਢ ਕੇ ਮੁੱਖ ਵਿੱਚ ਪਾਈ, ਆਖਣ ਲੱਗਾ, ਜੇ ਭਗਵਾਨ ਨੂੰ ਵੀ ਦਿੱਤੇ ਤਾਂ ਛੋਲੇ ਘੱਟ ਜਾਣੇ ਨੇ, ਇੱਕ ਦਾ ਵੀ ਪੇਟ ਨਹੀਂ ਭਰਨਾ ਜੇ ਦੋਵਾਂ ਨੇ ਮਿਲ ਕੇ ਅਸਾਂ ਵੰਡ ਲਏ। ਉਸਨੇ ਇਕੱਲੇ ਨੇ ਚਣੇ ਕੱਢ ਕੇ ਚਬਾਏ। ਰਾਤ ਦਾ ਟਾਈਮ ਸੀ, ਭਗਵਾਨ ਨੂੰ ਖੜਾਕ ਆਇਆ, ਪੁੱਛਣ ਲੱਗੇ, ਸੁਦਾਮਿਆ ਕੀ ਪਿਆ ਖਾਣਾ ਹੈ? ਆਖਣ ਲੱਗਾ, ਕੁਝ ਨਹੀਂ, ਐਵੇਂ ਤੁਹਾਨੂੰ ਵਹਿਮ ਹੈ, ਮੈਂ ਤੇ ਕੁਝ ਨਹੀਂ ਖਾ ਰਿਹਾ। ਜਦੋਂ ਦੂਜੀ ਵਾਰੀ ਉਹਨੇ ਹੱਥ ਪਾਇਆ ਤੇ ਮੂੰਹ ਵਿੱਚ ਛੋਲੇ ਚਬਾਏ, ਚਣੇ ਖਾਣ ਲੱਗਾ, ਭਗਵਾਨ ਨੂੰ ਫਿਰ ਆਵਾਜ਼ ਆਈ, ਸ੍ਰੀ ਕ੍ਰਿਸ਼ਨ ਜੀ ਬੋਲ ਪਏ, ਸੁਦਾਮਿਆ ਕੁਝ ਤੇ ਖਾ ਰਿਹਾ, ਕੁਝ ਖਾਣ ਦਾ ਖੜਾਕ ਆਇਆ। ਆਖੇ, ਨਹੀਂ, ਆ ਸਰਦੀ ਬਹੁਤ ਹੈ, ਦੰਦ ਦੰਦਾਂ ਨਾਲ ਵੱਜ ਰਹੇ ਨੇ, ਤੁਹਾਨੂੰ ਐਵੇਂ ਹੀ ਭੁਲੇਖਾ ਲੱਗਾ ਹੈ। ਜਦੋਂ ਤੀਜੀ ਵਾਰੀ ਖਾਧੀ ਨਾ ਤੇ ਭਗਵਾਨ ਸਮਝ ਗਏ ਇਹ ਲੁਕਾ ਕੇ ਖਾ ਰਿਹਾ। ਤਦ ਭਗਵਾਨ ਨੇ ਉੱਥੇ ਉਹਨੂੰ ਸਰਾਪ ਦੇ ਦਿੱਤਾ, ਆਖਣ ਲੱਗੇ, ਜਾ ਓਏ ਲੁਕ ਕੇ ਖਾਣ ਵਾਲਿਆ, ਤੇਰੇ ਘਰ ਵਿੱਚੋਂ ਕਦੀ ਦਰਦਰੀ ਨਹੀਂ ਜਾਏਗੀ, ਸਾਰੀ ਦੁਨੀਆਂ ਦੀ ਦਰਦਰੀ ਤੇਰੇ ਘਰ ਵਿੱਚ ਆ ਜਾਣੀ ਹੈ। ਜਿਹੜੇ ਵੰਡ ਕੇ ਖਾਂਦੇ ਨੇ ਰੱਬ ਉਹਨਾਂ ਨੂੰ ਬੜਾ ਕੁਝ ਹਿਸਾਬ ਨਾਲ ਦੇ ਦਿੰਦਾ, ਪਰ ਜਿਹੜੇ ਲੁਕਾ ਕੇ ਖਾਂਦੇ ਨੇ ਉਹਨਾਂ ਦੇ ਵਾਕਈ ਘਰ ਵਿੱਚ ਦਰਿਦਰੀ ਵੜਿਆ ਰਹਿੰਦਾ, ਕਦੀ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉੱਥੇ ਸਰਾਪ ਮਿਲਿਆ, ਸਰਾਪ ਦਾ ਮਾਰਿਆ ਹੋਇਆ ਸਾਰੀ ਗਰੀਬੀ ਇਸ ਦੇ ਘਰ ਵਿੱਚ ਆਈ ਹੈ। ਭਗਵਾਨ ਜੀ ਰਾਜੇ ਬਣ ਗਏ, ਦੁਆਰਕਾ ਨਗਰੀ ਆ ਗਏ। ਇਹ ਇੱਧਰ ਗਰੀਬ ਰਿਹਾ, ਲੋਕਾਂ ਨੂੰ ਕਹਿੰਦਾ ਫਿਰਦਾ ਸੁਦਾਮਾ, ਭਗਵਾਨ ਕ੍ਰਿਸ਼ਨ ਮੇਰਾ ਯਾਰ ਹੈ, ਮੇਰਾ ਦੋਸਤ ਹੈ। ਪਤਨੀ ਕਹਿ ਬੈਠੀ, ਦੋਸਤ ਹੈ ਤੇ ਕੁਝ ਜਾਂਦੇ ਕਿਉਂ ਨਹੀਂ? ਅੱਜ ਤੁਰ ਪਿਆ ਭਗਵਾਨ ਵੱਲ ਤੇ ਸੋਚਦਾ ਜਾ ਰਿਹਾ, ਕਿਵੇਂ ਮੈਂ ਉਹਨੂੰ ਮਿਲਾਂਗਾ? ਹਾਂ ਤੇ ਬੜਾ ਗਰੀਬ, ਕਿਵੇਂ ਉਹ ਮੈਨੂੰ ਮਿਲਣਗੇ? ਸੋਚਦਾ ਜਾ ਰਿਹਾ ਤੇ ਭਗਵਾਨ ਨੂੰ ਜਦੋਂ ਪਤਾ ਲੱਗਾ ਬਈ ਸੁਦਾਮਾ ਆਇਆ ਬਾਹਰ, ਤੇ ਦੂਰੋਂ ਵੇਖ ਕੇ ਫਿਰ ਉਹਨੂੰ ਡੰਡੋਤ ਕਰਕੇ ਮੱਥਾ ਟੇਕਿਆ। ਕਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ,

ਪਹਿਲਾਂ ਕਦੇ ਚੋਰ ਵੀ ਸਾਧ ਬਣ ਸਕਦਾ, ਅਸੀਂ ਤਾਂ ਚੋਰ ਹਾਂ ਤੇਰੇ, ਤੂੰ ਅਮੋਲਕ ਸਵਾਸ ਬਖਸ਼ੇ ਤੇ ਉਹਨਾਂ ਦਾ ਦਸਵੰਧ ਵੀ ਤੇਰੇ ਲੇਖੇ ਨਾ ਕੱਢ ਸਕੇ, ਇਸ ਲਈ ਤੇਰੇ ਦਰ ਦੇ ਚੋਰ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਤੂੰ ਕਿਹੜੀ ਦਾਤ ਹੈ ਜੋ ਸਾਡੀ ਚੋਲੀ ਨਹੀਂ ਪਾਈ, ਕਿਹੜਾ ਸੁਖ ਹੈ ਜੋ ਤੂੰ ਸਾਡੇ ਕੋਲੋਂ ਲੁਕੋ ਕੇ ਰੱਖ ਲਿਆ, ਤੂੰ ਸਾਨੂੰ ਸਭ ਕੁਛ ਬਖਸ਼ਿਆ ਪਰ ਅਸੀਂ ਤੇਰਾ ਸ਼ੁਕਰਾਨਾ ਨਾ ਕੀਤਾ, ਇਸ ਲਈ ਮੈਂ ਕੀਤਾ ਨਾ ਜਾਤਾ ਤੇਰਾ ਕੀਤਾ ਹੋਇਆ ਨਾ ਜਾਤਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਗੁਨਾਹਗਾਰ ਲੂਣ ਹਰਾਮੀ ਪਾਹਨ ਨਾਵ ਨਾ ਪਾਰ ਗਰਮ, ਕਦੇ ਪੱਥਰਾਂ ਦੀ ਬੇੜੀ ਪਾਰ ਕਦੇ ਨਹੀਂ ਹੋਈ, ਮੈਂ ਸੰਸਾਰ ਤੇ ਆ ਕੇ ਪੁੰਨਾ ਦੇ ਖੁਸ਼ਬੂਦਾਰ ਫੁੱਲ ਭਰਨੇ ਸਨ, ਪਰ ਮੈਂ ਇਸ ਸਰੀਰ ਰੂਪ ਬੇੜੀ ਵਿਚ ਪਾਪਾਂ ਦੇ ਪੱਥਰ ਭਰ ਲਏ, ਹੁਣ ਇਸ ਬੇੜੀ ਨੂੰ ਤੂੰ ਆਪ ਹੀ ਪਾਰ ਕਰ ਸਕਣਾ ਨਾ, ਕੋਈ ਹੋਰ ਤਾਂ ਸਮਰੱਥ

ਖੂਹ ਵਿੱਚ ਪਿਆ ਹੋਇਆ ਡੱਡੂ। ਉਹ ਸਮਝਦਾ ਹੈ ਕਿ ਸਭ ਕੁਛ ਇਸੇ ਵਿੱਚ ਹੀ ਹੈ। हे ਵਾਹਿਗੁਰੂ, ਅਸੀਂ ਵੀ ਸੰਸਾਰ ਸਾਗਰ ਰੂਪ ਖੂਹ ਵਿੱਚ ਪੈ ਕੇ ਤੇ ਸਮਝ ਰਹੇ ਹਾਂ ਬਈ ਜਿਹੜੇ ਸੁੱਖ ਹਨ, ਜਿਹੜੇ ਪਦਾਰਥ ਹਨ, ਇਹੋ ਹੀ ਸਭ ਕੁਛ ਹੈ। ਅਸੀਂ ਕਦੇ ਤੇਰੇ ਨਾਮ ਦਾ ਰਸ ਮਾਣਨ ਦਾ ਯਤਨ ਨਹੀਂ ਕੀਤਾ। ਤੂੰ ਇੱਕ ਵਿਸ਼ਾਲ ਦਇਆ ਦਾ ਸਾਗਰ ਹੈ, ਰਸ ਭਰਪੂਰ ਸਾਗਰ ਹੈ, ਪਰ ਅਸੀਂ ਖੂਹ ਦੇ ਡੱਡੂ ਸਮਝ ਬੈਠੇ ਹਾਂ ਬਈ ਸ਼ਾਇਦ ਜਿਤਨੇ ਕੁ ਸੁੱਖ ਮਾਣ ਰਹੇ ਹਾਂ ਇਹੋ ਹੀ ਸੁੱਖ ਹੈ, ਹੋਰ ਇਸ ਤੋਂ ਅੱਗੇ ਕੁਝ ਨਹੀਂ। ਇਸ ਲਈ ਕੂਪ ਭਰਿਓ ਜੈਸੇ

ਅਰਦਾਸ ਹੀ ਕਰਨੀ ਹੈ ਤੇ ਕਿਸੇ ਛੋਟੇ ਮੋਟੇ ਅੱਗੇ ਕਾਹਨੂੰ ਕਰਨੀ ਹੈ। ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਜੋ ਸਭ ਤੋਂ ਪਾਤਸ਼ਾਹਾਂ ਤੋਂ ਸ਼ਹਿਨਸ਼ਾਹਾਂ ਤੋਂ ਵੱਡਾ ਹੈ। ਸ਼ਾਹਾਂ ਦੇ ਸਿਰ ਤੇ ਜੋ ਪਾਤਸ਼ਾਹ ਹੈ ਉਹਦਾ ਧਿਆਨ ਕਰ, ਉਹਦੀ ਓਟ ਤੱਕ, ਉਹਦਾ ਆਸਰਾ ਤੱਕ। ਮੇਰੇ ਹਿਰਦੇ, ਮੇਰੇ ਜੀ, ਮੇਰੇ ਮਨ, ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਤਿਸ ਹੀ ਕੀ ਕਰ ਆਸ ਮਨ, ਜਿਸ ਕਾ ਸਭ ਸੁਵਿਸਾਹ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਇਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਘਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋ, ਵਾਧੂ ਸੁੱਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ। ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਕਿਸ ਲਈ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ

ਉਸ ਮਾਲਕ ਨੂੰ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਉ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਂ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ

ਭਗਤਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾ ਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੇ ਨਾਹੀਂ ਪ੍ਰਭ ਦੂਰ, ਤੂੰ ਸਭ ਤੋਂ ਨੇੜੇ ਵਸਣਾ।

ਸ਼ਬਦ ਬਹੁਤ ਕਠਿਨ ਹੈ, ਜ਼ਿਆਦਾ ਕਰਕੇ ਤੇ ਸੁਣਿਆ ਵੀ ਨਹੀਂ ਹੁੰਦਾ। ਭਗਤ ਬਾਣੀ ਸਤਿਗੁਰਾਂ ਨੇ ਬੜੇ ਗੁੱਝੇ ਭਾਵ ਰੱਖ ਕੇ ਉਚਾਰਨ ਕੀਤੀ। ਮੈਂ ਆਪ ਜੀ ਨੂੰ ਪਹਿਲੀ ਫਸਟ ਲਾਈਨ, ਦੁਨੀਆ ਹਰਖ ਅਤੇ ਸੋਗ ਵਿੱਚ ਡੁੱਬੀ ਤੇ ਸਤਿਗੁਰੂ ਕਹਿੰਦੇ ਜਿੱਥੇ ਹਰਖ ਤੇ ਸੋਗ ਹੈ, ਕਾਮੇਡੀ ਟ੍ਰੈਜਡੀ ਤੇ ਤੀਜਾ ਇੱਕ ਹੋਰ ਹੈ ਜਿਹਨੂੰ ਸੰਸਾਰ ਭੁੱਲ ਗਿਆ, ਬੈਰਾਗ ਸਰਪ੍ਰੇਸ਼ਨ। ਗੁਰਮਤ ਦਾ ਸਿਧਾਂਤ ਤਿੰਨਾਂ ਕੇਲਾਂ ਦਾ, ਸੰਸਾਰ ਦੋ ਕੇਲਾਂ ਵਿੱਚ ਚੱਲਦਾ।

ਤੇ ਉਸ ਦੇ ਘਰ ਵਿੱਚ ਮਿੱਟੀ ਦੇ ਬਰਤਨ ਹੀ ਮਿਲਣਗੇ। ਸਾਰੇ ਸ਼ਬਦ ਦਾ ਭਾਵ, ਘਮਿਆਰ ਦੇ ਘਰ ਵਿੱਚ ਮਿੱਟੀ ਦੇ ਬਰਤਨ ਤੋਂ ਸਿਵਾ ਦੂਜੀ ਚੀਜ਼ ਨਹੀਂ ਮਿਲੇਗੀ। ਰਾਜਿਆਂ ਦੇ ਘਰ ਵਿੱਚ ਚਲੇ ਜਾਈਏ, ਚੰਗੇ ਚੰਗੀਆਂ ਸਵਾਰੀਆਂ, ਚੰਗੀ ਤੋਂ ਚੰਗੀ ਗੱਡੀ, ਨਵੀਂ ਤੋਂ ਨਵੀਂ ਗੱਡੀ। ਰਾਜ ਘਰਾਣੇ ਵਿੱਚ ਜਿਉਣ ਵਾਲੇ

ਸ਼ਬਦ ਦਾ ਨਾਲ ਨਾਲ ਅਰਥ ਭਾਵ, ਕਿਉਂਕਿ ਗਹਿਰਾ ਸ਼ਬਦ ਹੈ, ਆਪ ਜੀ ਸਮਝ ਸਕੋ। ਬਾਣੀਏ ਦੀ ਹੱਟੀ ਤੇ ਹਿੰਗ ਹਲਦੀ ਮਸਾਲਾ ਹੀ ਮਿਲੇਗਾ, ਬਾਣੀਏ ਕੇ ਕਰ ਹੀਂਗ ਅੱਛਾ। ਬੈਸਰ ਮਦੇ ਮੱਝ ਦੇ ਸਿਰ ਤੇ ਕੀ ਹੋਣਗੇ ਸਿੰਘ, ਬੈਸਰ ਮਦੇ ਸਿੰਘ ਗੋ। ਤੇ ਦੇਵਲ ਮਦੇ ਦੀਵਾਲਿਆਂ ਚ ਕੀ ਹੁੰਦਾ ਮੰਦਰਾਂ ਚ, ਲਿੰਗ ਸ਼ਿਵਲਿੰਗ।

ਬੇਲੀ ਦੇ ਘਰ ਜਾਈਏ ਤੇ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ, ਹਰ ਇੱਕ ਕੱਪੜਾ ਤੇਲ ਦੇ ਨਾਲ ਹੀ ਲਿਬੜਿਆ ਨਜ਼ਰ ਆਉਂਦਾ, ਤੇਲ ਹੀ ਤੇਲ ਘਰ ਵਿੱਚ ਮਹਿਕ ਆਈ ਹੁੰਦੀ ਹੈ ਕੋਹਲੂ ਤੇਲੀ ਦੇ ਘਰ ਦੇ ਵਿੱਚ। ਜੰਗਲਾਂ ਵਿੱਚ ਚਲੇ ਜਾਈਏ ਤੇ ਜੰਗਲਾਂ ਦੇ ਵਿੱਚ ਵੇਲਾਂ ਹੀ ਵੇਲਾਂ ਨਜ਼ਰ ਆਉਂਦੀਆਂ। ਮਾਲੀ ਦੇ ਘਰ ਜਾਈਏ ਤੇ ਕੀ ਮਿਲਦਾ? ਹਜ਼ੂਰ ਫਰਮਾਨ ਕਰਦਿਆਂ ਕਹਿੰਦੇ ਨੇ,

ਕੇਲਿਆਂ ਦੇ ਫਲ। ਹਰ ਇੱਕ ਦੇ ਘਰ ਵਿੱਚ ਆਪਣੀ ਆਪਣੀ ਚੀਜ਼ ਹੁੰਦੀ ਏ, ਜਿਹੜੇ ਸਤਸੰਗ ਕਰਨ ਵਾਲੇ ਨੇ ਉਹਨਾਂ ਘਰ ਕੀ ਹੁੰਦਾ। ਆਪਾਂ ਆਪਣੇ ਸਥਾਨ ਤੇ ਪਹੁੰਚਣਾ ਭਗਤ ਜੀ, ਆਪਣੇ ਸਥਾਨ ਤੇ ਪਹੁੰਚਾ ਰਹੇ ਨੇ ਆਪਾਂ ਨੂੰ, ਆਪਾਂ ਕਿਹੜੀ ਜਗ੍ਹਾ

ਸੰਤਾ ਮੱਧੇ ਗੋਬਿੰਦ ਆਛੈ, ਗੋਕਲ ਮੱਧੇ ਸ਼ਿਆਮ ਗੋ। ਅਖੀਰਲੀਆਂ ਪੰਕਤੀਆਂ ਬੜੀਆਂ ਕਮਾਲ ਦੀਆਂ। ਸੰਤਾਂ ਦੇ ਘਰ ਦੇ ਵਿੱਚ ਜਾਈਏ ਤੇ ਪਰਮਾਤਮਾ ਦਾ ਜਾਪ, ਪ੍ਰਭੂ ਦਾ ਜਾਪ ਸੁਣਦਾ, ਤੇ ਗੋਕਲ ਵਿੱਚ ਚਲੇ ਜਾਈਏ, ਦੁਆਰਕਾ ਨਗਰੀ ਵਿੱਚ ਚਲੇ ਜਾਈਏ, ਮਥੁਰਾ ਵਿੱਚ ਚਲੇ ਜਾਈਏ ਤੇ ਕ੍ਰਿਸ਼ਨ ਦੀਆਂ ਗੱਲਾਂ, ਕ੍ਰਿਸ਼ਨ ਦੀਆਂ ਬਾਤਾਂ। ਗੋਕਲ ਮੱਧੇ ਸ਼ਿਆਮ ਗੋ। ਤੇ ਨਾਮਦੇਵ ਕਹਿੰਦਾ ਸਾਡੇ ਹਿਰਦੇ ਚ ਪਤਾ ਕੌਣ ਹੈ? ਨਾਮਦੇਵ ਕਹਿੰਦੇ ਸਾਡੇ ਹਿਰਦੇ ਚ ਰਾਮ ਹੈ, ਰਾਮ। ਸੰਤਾਂ ਦੇ ਘਰ ਵਿੱਚ ਗੋਬਿੰਦ, ਗੋਕਲ ਅਸਥਾਨ ਦੇ ਵਿੱਚ ਸ਼ਿਆਮ ਦੀ ਗੱਲ, ਕ੍ਰਿਸ਼ਨ ਦੀ ਗੱਲ, ਤੇ ਭਗਤਾਂ ਦੇ ਨਾਮ, ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਰਾਮ ਪਰੋਤਾ ਹੁੰਦਾ। ਫਰਮਾਨ ਕਰਦਿਆਂ ਕਹਿੰਦੇ ਨੇ

ਜਿਸਮਰਨ ਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਮਲ ਰਿਤ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਗੁਰੂ ਰਾਮਦਾਸ ਕਰ ਕਿਉ ਪ੍ਰਗਾਸਾ।

0: मेरेनाल है, but how do I know he's मेरेनाल?
1: बेटा, वाहिगुरू नू अपनी जिंदगी विच वसाउणा पैंदा है। You have to make वाहिगुरू a big part of your life.
0: But how, Nanaji?
1: You have to develop a greater awareness of Vaheguru in your life. Develop a greater awareness of His constant presence. Ustut man mein kar nirankar. In your heart, your feelings, in your love for everything and everyone, always feel Vaheguru's presence. ਆਪਦੇ ਚਰਨ ਉਸਦੇ ਮਾਰਗ ਤੇ ਰੱਖੋ, ਆਪਣੇ ਮਨ ਵਿੱਚ ਉਸ ਨੂੰ ਵਸਾਓ, ਆਪਣੇ ਦਿਲ ਵਿੱਚ ਉਸ ਨੂੰ ਵਸਾਓ, ਆਪਣੇ ਕੰਨਾਂ ਨਾਲ ਉਸ ਨੂੰ ਸੁਣੋ, ਆਪਣੀ ਜੀਭ ਨਾਲ ਉਸਦਾ ਨਾਮ ਲਵੋ, ਆਪਣੀ ਅੱਖਾਂ ਨਾਲ ਉਸ ਨੂੰ ਹਰ ਇੱਕ ਵਿੱਚ ਦੇਖੋ। ਯੂ ਹੈਵ ਟੂ ਟ੍ਰੇਨ ਆਲ ਯੋਰ ਸੈਂਸਿਸ ਇਨ ਬਿਕਮਿੰਗ ਅਵੇਅਰ ਆਫ ਵਾਹਿਗੁਰੂ। ਇਨ ਦਿਸ ਨੈਕਸਟ ਸ਼ਬਦ ਫੋਰ ਐਗਜ਼ਾਮਪਲ ਇਟ ਸੇਜ਼, walk on Vaheguru's path, feel Vaheguru, develop love for Vaheguru, hear Vaheguru, taste Vaheguru, say Vaheguru, touch Vaheguru, see Vaheguru in His creation all around you, including in yourself and in everyone around you. See Vaheguru in everything that you do. When you wake up in the morning, remember Vaheguru. Vaheguru is with you in school. Vaheguru is everywhere, in everything, and within you. Just become aware of Vaheguru's constant presence, and then you will know that Vaheguru is always with you.

0: ਸੈਕਿੰਡ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ, ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ, ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜ ਵਾਰ ਕਹਿੰਦੇ ਰਹਿਣਾ,
1: ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
0: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
1: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਵੱਲਭ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ, ਸੁਰਤ ਦਾ, ਮਨ ਦਾ।
2: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇ ਉੱਤੇ ਰੇਤ ਪੈ ਰਹੀ, ਗਰਮ ਗਰਮ ਰੇਤ, ਸੜੀ ਹੋਈ ਰੇਤ। ਇਹ ਨਾ ਕਹੋ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਰਾਮਾਤ ਵਿਖਾ ਕੇ ਤੱਤੀ ਤਵੀ ਨੂੰ ਠੰਡਾ ਕਰ ਦਿੱਤਾ ਸੀ। ਨਾ ਨਾ ਨਾ ਨਾ, ਕਰਾਮਾਤ ਨਹੀਂ ਵਿਖਾਈ, ਕਰਾਮਾਤ ਵਿਖਾਉਂਦੇ ਤੇ ਧਰਤੀ ਪੁੱਠੀ ਕਰ ਦਿੰਦੇ। ਜੇ ਕਰਾਮਾਤ ਗੁਰੂ ਵਿਖਾਉਂਦਾ ਤੇ ਲਾਹੌਰ ਤੇ ਦਿੱਲੀ ਨੂੰ ਇੱਟ ਨਾਲ ਇੱਟ ਕੜਕਾ ਦਿੰਦੇ, ਤਾਲੀ ਨਾਲ ਤਾਲੀ ਵਜਾ ਦਿੰਦੇ, ਮੁਗਲ ਸਲਤਨਤ ਦੀਆਂ ਪੁੱਠੀਆਂ ਕਰ ਦਿੰਦੇ। ਗੁਰੂ ਨੇ ਕਰਾਮਾਤ ਨਹੀਂ ਵਿਖਾਈ, ਗੁਰੂ ਨੇ ਤੇ ਸਿੱਖਾਂ ਨੂੰ ਜਾਤ ਸਿਖਾਉਣੀ। ਬਈ ਤੇਰੇ ਤੇ ਮੁਸ਼ਕਿਲਾਂ ਵੀ ਆ ਜਾਣ, ਤੇਰੇ ਤੇ ਔਕੜਾਂ ਵੀ ਆ ਜਾਣ, ਤੇਰੇ ਤੇ ਭੀੜਾ ਵੀ ਆ ਜਾਵੇ, ਤੇਰੇ ਤੇ ਤੂਫਾਨ ਵੀ ਆ ਜਾਣ, ਤੇਰੇ ਤੇ ਆਕਾਸ਼ ਵੀ ਟੁੱਟ ਪਵੇ, ਪਰ ਤੂੰ ਰਵੇਂ ਪਾਠੇ ਵਿੱਚ, ਤੂੰ ਰਵੇਂ ਸ਼ੁਕਰਾਨੇ ਵਿੱਚ, ਤੂੰ ਰਵੇਂ ਪ੍ਰਭੂ ਦੇ ਹੁਕਮ ਵਿੱਚ। ਬੜਾ ਮੁਸ਼ਕਿਲ ਹੈ, ਬੜਾ ਕਠਿਨ ਹੈ। ਜੇ ਆ ਜਾਵੇ ਭਾਣਾ ਤੇ ਭਾਣਾ ਮੰਨਣਾ ਬੜਾ ਕਠਿਨ ਹੈ। ਤਿੰਨ ਦਿਨ ਤੱਤੀ ਤਵੀ ਤੇ ਬੈਠੇ ਮੇਰੇ ਪਾਤਸ਼ਾਹ, ਦੇਗ ਵਿੱਚ ਵੀ ਉਬਾਲਿਆ, ਦੇਗ ਵਿੱਚ ਆਲੂ ਵਾਂਗ ਨੂੰ ਉਬਾਲ ਦਿੱਤਾ। ਇੰਨੇ ਭਿਆਨਕ ਕਸ਼ਟ ਕਾਹਦੇ ਲਈ ਦਿੱਤੇ, ਪਤਾ ਕਿਉਂ? ਜਹਾਂਗੀਰ ਨੇ ਕਹਿ ਦਿੱਤਾ ਸੀ, ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ, ਮੁਹੰਮਦ ਸਾਹਿਬ ਦੀ ਤਾਰੀਫ, ਜਾਂ ਤੁਸੀਂ ਮੁਸਲਮਾਨ ਮਤ ਵਿੱਚ ਆ ਜਾਓ। ਗੁਰੂ ਅਰਜਨ ਪਾਤਸ਼ਾਹ ਨੇ ਜ਼ਬਾਨ ਸਾਂਝੀ ਨਹੀਂ ਕੀਤੀ, ਜ਼ਬਾਨ ਚੋਂ ਲਫ਼ਜ਼ ਹੀ ਕੋਈ ਨਹੀਂ ਕੱਢਿਆ, ਸਵਾਲ ਜਵਾਬ ਤੇ ਕੀਤਾ ਹੀ ਨਹੀਂ, ਕੋਈ ਸਵਾਲ ਜਵਾਬ ਨਹੀਂ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਆਖਣ, ਜ਼ਾਲਮ ਜੋ ਤੂੰ ਕਰਨਾ ਕਰ ਲੈ, ਜੋ ਮੇਰਾ ਪ੍ਰਭੂ ਕਰਨਾ ਉਹਨੇ ਮੇਰੇ ਪ੍ਰਭੂ ਨੇ ਕਰਨਾ। ਜ਼ਾਲਮ ਹਾਰ ਗਏ, ਜਲਾਦਾਂ ਨੇ ਆਖਿਆ ਅਰਜਨ ਨੂੰ ਐਸੀ ਬਿਖੜੀ ਸਜ਼ਾ ਦਿਓ, ਅਰਜਨ ਨੂੰ ਐਸੀ ਭਿਆਨਕ ਸਜ਼ਾ ਦਿਓ ਕਿ ਮੌਤ ਵੀ ਕੰਬ ਉੱਠੇ, ਦੁਨੀਆਂ ਵੀ ਥਰ ਥਰ ਕੰਬ ਜਾਵੇ, ਸੁਣਨ ਵਾਲੇ ਵੀ ਦੰਗ ਰਹਿ ਜਾਣ, ਸੁਣਨ ਵਾਲੇ ਵੀ ਚੱਕਰਤ ਰਹਿ ਜਾਣ। ਐਸੀ ਭਿਆਨਕ ਸਜ਼ਾ ਅੱਜ ਤੱਕ ਨਹੀਂ ਸੀ ਕਿਸੇ ਦਿੱਤੀ। ਇਹ ਦੋ ਸਜ਼ਾਵਾਂ ਦਿੱਤੀਆਂ, ਤੱਤੀ ਤਵੀ ਤੇ ਬਿਠਾਇਆ ਅਤੇ ਦੇਗ ਵਿੱਚ ਉਬਾਲਿਆ। ਜਲਾਦਾਂ ਨੇ ਆਖਿਆ, ਬਈ ਹੋਰ ਕੋਈ ਐਸੀ ਸਜ਼ਾ ਹੈ ਜਿਹਦੇ ਨਾਲ ਅਰਜਨ ਦੇ ਬੰਦ ਬੰਦ ਵਿੱਚ ਚੀਸਾਂ ਪੈਣ, ਅਰਜਨ ਨੂੰ ਤਕਲੀਫ ਹੋਵੇ, ਅਰਜਨ ਦੁੱਖ ਮਹਿਸੂਸ ਕਰੇ, ਆਪਣੀ ਈਨ ਮੰਨ ਜਾਵੇ ਜਾਂ ਮੁਸਲਮਾਨ ਬਣ ਜਾਵੇ? ਤੇ ਗੁਰੂ ਅਰਜਨ ਪਾਤਸ਼ਾਹ ਨੇ ਕੁਝ ਨਹੀਂ ਮੰਨਿਆ। ਉਹ ਵਾਹਿਗੁਰੂ ਦੇ ਭਾਣੇ ਵਿੱਚ, ਉਹ ਵਾਹਿਗੁਰੂ ਦੇ ਸ਼ੁਕਰਾਨੇ ਚ, ਉਹ ਵਾਹਿਗੁਰੂ ਦੇ ਹੁਕਮ ਵਿੱਚ। ਵੇਖੋ ਭਾਣਾ ਮੰਨਣਾ ਕਿਵੇਂ ਪੈਂਦਾ ਹੈ। ਹੁਣ ਜਲਾਦਾਂ ਨੇ ਆਪੋ ਤੁਸੀਂ ਮਸ਼ਵਰਾ ਕੀਤਾ, ਹੋਰ ਕੋਈ ਸਜ਼ਾ ਹੈ? ਜਲਾਦ ਆਖਣਗੇ ਹੈ। ਇਹ ਨਾ ਆਖਿਓ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਮੈਂ ਨਹਾਉਣਾ ਚਾਹੁੰਦਾ, ਮੈਨੂੰ ਇਸ਼ਨਾਨ ਕਰਾਓ। ਉਹ ਗੁਰੂ ਨਹੀਂ ਕਹਿ ਸਕਦੇ ਇਸ਼ਨਾਨ ਕਰਾਉਣ ਵਾਸਤੇ, ਜਿਹੜੇ ਸਾਰੀ ਰਾਤ ਦੇਗ ਵਿੱਚ ਇਸ਼ਨਾਨ ਕਰਦੇ ਪਏ, ਸਾਰੀ ਰਾਤ ਦੇਗ ਵਿੱਚ ਉਬਲਦੇ ਰਹੇ, ਇਸ਼ਨਾਨ ਹੀ ਤਾਂ ਹੋ ਰਿਹਾ, ਹੋਰ ਕੀ ਹੋ ਰਿਹਾ? ਗੁਰੂ ਨੇ ਨਹੀਂ ਆਖਿਆ। ਜੇ ਕਹੀਏ ਗੁਰੂ ਨੇ ਆਖਿਆ ਇਸ਼ਨਾਨ ਕਰਨ ਵਾਸਤੇ, ਫਿਰ ਗਲਤ ਗੱਲ ਹੈ। ਕਿਉਂ? ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਹਿਸਟੋਰੀਅਨ, ਉਹਨਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਆਖਿਆ, ਇਹ ਜਲਾਦਾਂ ਨੇ ਮਸ਼ਵਰਾ ਕੀਤਾ ਕਿ ਅਰਜਨ ਨੂੰ ਗਰਮ ਗਰਮ ਉਬਲਦੀ ਦੇਗ ਚੋਂ ਕੱਢ ਕੇ ਠੰਡੇ ਪਾਣੀ ਵਿੱਚ, ਰਾਵੀ ਦੇ ਪਾਣੀ ਚ ਪਾਓ, ਅਰਜਨ ਨੂੰ ਤਕਲੀਫ ਹੋਏਗੀ, ਅਰਜਨ ਦੁੱਖ ਮੰਨੇਗਾ, ਅਰਜਨ ਈਨ ਮੰਨੇਗਾ, ਅਰਜਨ ਮੌਤ ਤੋਂ ਘਬਰਾ ਜਾਏਗਾ, ਠਰ ਜਾਏਗਾ, ਡਰ ਜਾਏਗਾ। ਇੱਕ ਵਾਰੀ ਬੋਲੋ ਸਤਨਾਮ, ਸਾਰੇ ਆਖੋ ਸਤਨਾਮ। ਗੁਰੂ ਅਰਜਨ ਪਾਤਸ਼ਾਹ ਨੂੰ ਸਿਪਾਹੀਆਂ ਨੇ ਪਕੜ ਕੇ ਇਹ ਸਜ਼ਾ ਦੇਣ ਵਾਸਤੇ ਰਾਵੀ ਦੇ ਕੰਢੇ ਤੇ ਲੈ ਗਏ। ਪੰਜ ਸਿੱਖ ਕਰਨੀ ਵਾਲੇ ਨਾਲ, ਸਿੱਖ ਕਰਨੀ ਵਾਲੇ ਜੇ ਸਿੱਖ ਸ਼ਕਤੀ ਵਾਲੇ ਨਾਲ ਹਨ, ਪਰ ਗੁਰੂ ਦੇ ਹੁਕਮ ਵਿੱਚ ਹਨ। ਭਾਈ ਜੇਠੇ ਨੇ ਕਿਹਾ ਸੀ, ਇਹ ਗੁਰੂ ਅਰਜਨ ਪਾਤਸ਼ਾਹ ਮੈਨੂੰ ਹੁਕਮ ਕਰੋ, ਮੈਂ ਕੁਝ ਕਰਕੇ ਵਿਖਾਵਾਂ, ਮੇਰੇ ਕੋਲ ਬੜੀ ਤਾਕਤ ਹੈ। ਲਈ ਕਿੱਥੋਂ ਹੀ? ਤੁਹਾਡੇ ਕਦਮਾਂ ਚੋਂ, ਤੁਹਾਡੇ ਚਰਨਾਂ ਚੋਂ। ਆਖਣਗੇ ਫਿਰ ਭਾਣੇ ਚ ਰਹਿ, ਫਿਰ ਸ਼ੁਕਰਾਨੇ ਚ ਰਹਿ, ਫਿਰ ਉਹਦੇ ਹੁਕਮ ਚ ਰਹਿ। ਇਹ ਪੰਜ ਸਿੱਖ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ, ਭਾਈ ਬਿੰਦੀਆ, ਭਾਈ ਮੋਖਾ, ਇਹ ਸਿੱਖ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਗਏ ਰਾਵੀ ਦੇ ਕੰਢੇ ਤੇ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਟੁੱਬੀ ਮਾਰੀ ਤੇ ਮੁੜ ਕੇ ਵਾਪਸ ਹੀ ਨਹੀਂ ਆਏ। ਗਲਤ ਗੱਲ ਹੈ। ਨਾ ਨਾ ਨਾ ਨਾ ਨਾ, ਇਹ ਸਾਡੇ ਗੁਰੂ ਤੇ ਇਹ ਗੱਲ ਨਹੀਂ ਬਣਦੀ ਕਿ ਗੁਰੂ ਟੁੱਬੀ ਮਾਰ ਕੇ ਮੁੜ ਕੇ ਵਾਪਸ ਨਾ। ਪੜ੍ਹੋ ਇਤਿਹਾਸ, ਪੜ੍ਹੋ। ਗੁਰੂ ਅਰਜਨ ਪਾਤਸ਼ਾਹ ਨੂੰ ਦੋਹਾਂ ਬੰਦਿਆਂ ਨੇ ਪਕੜ ਕੇ ਸਿਪਾਹੀਆਂ ਨੇ ਠੰਡੇ ਪਾਣੀ ਚ ਡੋਬਾ ਲਵਾਇਆ, ਤਕਲੀਫ ਦੇਣ ਵਾਸਤੇ, ਸਜ਼ਾ ਦੇਣ ਵਾਸਤੇ, ਤਕਲੀਫ ਦੇਣ ਵਾਸਤੇ ਗੁਰੂ ਅਰਜਨ ਪਾਤਸ਼ਾਹ ਨੂੰ ਠੰਡੇ ਪਾਣੀ ਚ ਡੋਬਾ ਲਵਾ ਕੇ ਤੇ ਬਾਹਰ ਕੱਢਿਆ। ਸਰੀਰ ਉਬਲਿਆ ਹੋਇਆ ਸਾਰੀ ਰਾਤ, ਕੋਈ ਚੀਜ਼ ਉਬਲੀ ਹੋਵੇ ਨਾ, ਜਦੋਂ ਉਹਨੂੰ ਠੰਡੇ ਪਾਣੀ ਪਾਓਗੇ ਉਹ ਫਟ ਜਾਏਗੀ। ਤੁਸੀਂ ਵੇਖਦੇ ਹੀ ਹੋ ਘਰਾਂ ਵਿੱਚ,
ਆ ਮੇਰੀਆਂ ਭੈਣਾਂ ਮਾਵਾਂ ਜਾਂਦੀਆਂ ਨੇ, ਉਬਲੀ ਹੋਈ ਚੀਜ਼ ਨੂੰ ਠੰਡੇ ਪਾਣੀ ਪਾਓਗੇ ਤੇ ਫਟ ਜਾਏਗੀ। ਗੁਰੂ ਅਰਜਨ ਪਾਤਸ਼ਾਹ ਦਾ ਸਰੀਰ ਆਲੂ ਵਾਂਗੂ ਉਬਲਿਆ ਸੀ, ਜਦੋਂ ਠੰਡੇ ਰਾਵੀ ਦੇ ਪਾਣੀ ਚ ਪਾਇਆ ਬੰਦ ਬੰਦ ਅਲੈਦਾ ਹੋ ਗਿਆ, ਹੱਡੀਆਂ ਨਾਲੋਂ ਮਾਸ ਅਲੈਦਾ ਹੋ ਗਿਆ, ਹੱਡੀਆਂ ਨੇ ਮਾਸ ਛੱਡ ਦਿੱਤਾ, ਨੰਗੀਆਂ ਹੋ ਗਈਆਂ ਹੱਡੀਆਂ। ਗੁਰੂ ਅਰਜਨ ਪਾਤਸ਼ਾਹ ਅਡੋਲ ਪ੍ਰਭੂ ਦੇ ਹੁਕਮ ਵਿੱਚ ਭਾਣੇ ਵਿੱਚ ਮੌਤ ਦਾ ਸਬਕ ਸਿਖਾ ਰਹੇ ਨੇ। ਸਿੱਖਾ ਮੌਤ ਨਾਲ ਇਵੇਂ ਗੱਲ ਕਰੀਦਾ, ਸਿੱਖਾ ਮੌਤ ਨੂੰ ਇਵੇਂ ਮੰਗਾਰੀਦਾ, ਸਿੱਖਾ ਮੌਤ ਨੂੰ ਇਵੇਂ ਵਿਆਹੀਦਾ। ਇਹ ਕੌਤਕ ਪੰਜ ਸਿੱਖ ਤੱਕ ਰਹੇ ਨੇ, ਸਿਪਾਹੀ ਵੀ ਤੱਕ ਰਹੇ ਨੇ, ਅਰਦਲੀ ਵੀ ਤੱਕ ਰਹੇ ਨੇ। ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਇਹ ਕੀ ਭਾਣਾ ਵਰਤਾ ਰਹੇ ਹੋ, ਹੁਣ ਨੀ ਦੇਖਿਆ ਜਾਂਦਾ, ਇਹ ਕੌਤਕ ਨੀ ਦੇਖਿਆ ਜਾਂਦਾ, ਇਹ ਅਚਰਜ ਬਾਤ ਹੋ ਗਈ ਹੈ। ਆਖਣਗੇ ਫਿਕਰ ਨਾ ਕਰੋ, ਭਾਣੇ ਚ ਰਹੋ। ਤੇ ਭਾਈ ਜੇਠੇ ਨੇ ਹੱਥ ਜੋੜ ਲਏ, ਜੇਠਾ ਆਖਣਗਾ, ਬਾਬਾ ਜੀ ਇਹ ਗੁਰੂ ਅਰਜਨ ਪਾਤਸ਼ਾਹ ਇਉਂ ਜਾਪਦਾ ਕਿ ਤੁਹਾਡਾ ਅੰਤਮ ਸਮਾਂ ਹੈ, ਇਉਂ ਜਾਪਦਾ ਕਿ ਤੁਸੀਂ ਸਰੀਰ ਛੱਡਣ ਲੱਗੇ ਹੋ, ਕੁਝ ਆਖਰੀ ਮੰਗ ਹੈ, ਕੋਈ ਆਖਰੀ ਖੁਆਇਸ਼ ਹੈ, ਮੈਂ ਜੇਠਾ ਪੂਰੀ ਕਰਾਂਗਾ। ਗੁਰੂ ਅਰਜਨ ਪਾਤਸ਼ਾਹ ਆਖਣਗੇ, ਜੇਠਿਆ ਮੇਰੀ ਆਖਰੀ ਮੰਗ ਪੂਰੀ ਕਰੇਗਾ? ਆਖਣਗਾ, ਬਾਬਾ ਜੀ ਹੁਕਮ ਕਰੋ, ਬਾਬਾ ਜੀ ਤੁਹਾਡੇ ਹੁਕਮ ਦੀ ਤਮੀਲ। ਆਖਣਗੇ, ਜੇਠਿਆ ਮੈਂ ਤਿੰਨ ਦਿਨ ਤੱਤੀ ਤਵੀ ਤੇ ਦੇਗ ਤੇ ਉਬਲਦਾ ਰਿਹਾ, ਸਰਦਾ ਰਿਹਾ, ਰੇਤ ਪੈਂਦੀ ਰਹੀ ਹੈ, ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਕੋਈ ਐਸੀ ਗੱਲ ਨਹੀਂ, ਮੈਂ ਵਾਹਿਗੁਰੂ ਦੇ ਭਾਣੇ ਵਿੱਚ ਹਾਂ, ਮੈਂ ਵਾਹਿਗੁਰੂ ਦੇ ਸ਼ੁਕਰਾਨੇ ਚ ਹਾਂ। ਜੇਠਿਆ ਅੱਜ ਤਿੰਨ ਦਿਨ ਤੋਂ ਮੈਨੂੰ ਕੀਰਤਨ ਨਹੀਂ ਮਿਲਿਆ। ਆ ਵੇਖੋ ਗੁਰੂ ਅਰਜਨ ਪਾਤਸ਼ਾਹ ਦੀ ਮੰਗ, ਜੇਠਿਆ ਕੀਰਤਨ ਸੁਣਾ ਸਕਦਾ ਹੈ? ਜੇਠਿਆ ਕੀਰਤਨ ਪੇਟ ਕਰ ਸਕਦੇ ਹੋ ਅੰਤਮ ਵੇਲੇ ਅਰਜਨ ਨੂੰ? ਅਰਜਨ ਕੀਰਤਨ ਦਾ ਮਾਲਕ, ਅਰਜਨ ਕੀਰਤਨ ਦਾ ਧਨੀ, ਅਰਜਨ ਕੀਰਤਨ ਬਖਸ਼ਣ ਵਾਲੇ, ਅਰਜਨ ਸਾਨੂੰ ਕੀਰਤਨ ਦੀ ਦਾਤ ਵੰਡਣ ਵਾਲੇ, ਆਪ ਕੀਰਤਨ ਦੀ ਮੰਗ ਕਰ ਰਹੇ ਨੇ। ਬਾਬਾ ਜੀ ਅਰਜਨ ਦਾ ਕੀਰਤਨ ਨਾਲ ਕਿੰਨਾ ਪਿਆਰ ਹੈ, ਕੀਰਤਨ ਬਖਸ਼ ਸਕਦੇ ਹੋ? ਜੇਠੇ ਵਿੱਚੋਂ ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਅਸੀਂ ਪੰਜੇ ਕੀਰਤਨ ਨਹੀਂ ਕਰ ਸਕਦੇ, ਹੁਕਮ ਕਰੋ ਤੇ ਕੀਰਤਨੀ ਲੱਭ ਲਿਆਂਦੇ ਹਾਂ। ਜੇਠਾ ਉਸੇ ਵੇਲੇ ਦੌੜ ਗਿਆ, ਭੱਜ ਗਿਆ ਕੀਰਤਨੀ ਲੈਣ ਵਾਸਤੇ, ਲਾਹੌਰ ਦੇ ਬਾਜ਼ਾਰਾਂ ਚ ਲੱਭਦਾ ਫਿਰਦਾ ਕੋਈ ਕੀਰਤਨੀ ਮਿਲ ਜਾਏ। ਇਧਰ ਬਾਲੂ ਰਬਾਬੀ ਦੋ ਧਾਰੇ ਨਾਲ ਕੀਰਤਨ ਕਰਦਾ, ਦੋ ਧਾਰੇ ਨਾਲ, ਦੋ ਤਾਰਾਂ ਹੁੰਦੀਆਂ ਨੇ, ਉਹਨਾਂ ਨਾਲ ਕੀਰਤਨ ਕਰਦਾ। ਇਹਨੇ ਸੁਣਿਆ ਕਿ ਗੁਰੂ ਅਰਜਨ ਲਾਹੌਰ ਵਿੱਚ ਆਏ ਹੋਏ ਨੇ, ਸੁਣਿਆ ਜਿਹੜਾ ਉਹ ਕੀਰਤਨ ਸੁਣ ਜਾਣ ਉਹਦੇ ਤੇ ਤਰੁੱਟ ਪੈਂਦੇ ਨੇ, ਸੁਣਿਆ ਜਿਹਦਾ ਕੀਰਤਨ ਉਹ ਸੁਣ ਲੈਣ ਉਹਦੇ ਤੇ ਨਿਹਾਲ ਹੋ ਜਾਂਦੇ ਨੇ, ਬਖਸ਼ਾ ਹੀ ਕਰ ਦਿੰਦੇ ਨੇ, ਦੌਲਤ ਨਾਲ ਭੰਡਾਰ ਹੀ ਭਰ ਦਿੰਦੇ ਨੇ। ਗੁਰੂ ਅਰਜਨ ਪਾਤਸ਼ਾਹ ਕੀਰਤਨ ਦਾ ਬੜਾ ਸਤਿਕਾਰ ਕਰਦੇ ਨੇ। ਇਹ ਬਾਲੂ ਰਬਾਬੀ ਗੁਰੂ ਅਰਜਨ ਨੂੰ ਲੱਭਦਾ ਪਿਆ। ਭਾਈ ਜੇਠਾ ਆਖਣਗਾ, ਭਾਈ ਬਾਲੂ ਰਬਾਬੀ ਕਿੱਥੇ ਚੱਲਿਆ, ਕਿਹਨੂੰ ਲੱਭਣਾ ਪਿਆ? ਆਖਿਆ ਇੱਥੇ ਗੁਰੂ ਅਰਜਨ ਪਾਤਸ਼ਾਹ ਆਏ, ਮੈਂ ਉਹਨਾਂ ਨੂੰ ਢੂੰਡਦਾ ਪਿਆ, ਮੈਂ ਉਹਨਾਂ ਨੂੰ ਲੱਭਦਾ ਪਿਆ। ਆਖਣਗੇ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਦਰਸ਼ਨ ਕਰਨਾ ਚਾਹੁੰਦੇ, ਆ ਤੈਨੂੰ ਲੈ ਚੱਲਾਂ ਗੁਰੂ ਅਰਜਨ ਪਾਤਸ਼ਾਹ ਕੋਲ। ਇੱਕ ਵਾਰੀ ਬੋਲੋ, ਬਾਲੂ ਰਬਾਬੀ ਨੂੰ ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਰਬਾਬੀ ਵਾਸਤੇ ਹੀ ਸਵਾਸ ਰੋਕੇ ਹੋਏ ਸਨ? ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਨੂੰ ਦਰਸ਼ਨ ਦੇਣ ਵਾਸਤੇ ਹੀ ਸਮਾਂ ਰੱਖਿਆ ਹੋਇਆ ਸੀ? ਇਹ ਤਾਂ ਗੁਰੂ ਦੀ ਗੁਰੂ ਜਾਣੇ, ਇਹ ਤੇ ਬਾਲਕ ਹੈ, ਉਹ ਕਰਨ ਕਾਰਨ ਹੈ, ਉਹ ਸਮਰੱਥ ਹੈ, ਉਹ ਆਪ ਪਰਮੇਸ਼ਰ ਹੈ, ਉਹ ਵਾਹਿਗੁਰੂ ਦੀ ਜੋਤ ਹੈ। ਬਾਲੂ ਰਬਾਬੀ ਭਾਈ ਜੇਠੇ ਦੇ ਨਾਲ ਪਹੁੰਚ ਗਿਆ ਰਾਵੀ ਦੇ ਕੰਢੇ ਤੇ। ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਬਾਲੂ ਰਬਾਬੀ ਨੇ ਤੱਕਿਆ ਤੇ ਚੀਖਾਂ ਨਿਕਲ ਗਈਆਂ, ਢਾਈ ਮਾਰ ਕੇ ਰੋ ਪਿਆ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਬਾਲੂ ਰਬਾਬੀ ਇਹ ਰੋਣ ਦਾ ਵੇਲਾ ਨਹੀਂ, ਰੋਣਾ ਨਹੀਂ, ਮੇਰਾ ਸਿੱਖ ਨਹੀਂ ਰੋਂਦਾ, ਜਿਹੜਾ ਗੁਰੂ ਨਾਨਕ ਦੇ ਦਰ ਦਾ ਆਸ਼ਕ ਹੈ, ਜਿਹੜਾ ਗੁਰੂ ਨਾਨਕ ਤੇ ਯਕੀਨ ਰੱਖਦਾ ਉਹ ਨਹੀਂ ਰੋਂਦਾ, ਮੌਤ ਤੋਂ ਨਹੀਂ ਰੋਣਾ। ਆਖਣਗਾ, ਮਹਾਰਾਜ ਹੁਕਮ ਕਰੋ। ਆਖਣਗੇ, ਭਾਈ ਬਾਲੂ ਰਬਾਬੀ ਮੈਨੂੰ ਕੀਰਤਨ ਭੇਟ ਕਰੋ, ਮੈਨੂੰ ਕੀਰਤਨ ਸਰਵਾ, ਮੈਂ ਕੀਰਤਨ ਮੰਗਣਾ ਵਾ, ਮੈਨੂੰ ਕੀਰਤਨ ਦੀ ਲੋੜ ਹੈ, ਮੈਨੂੰ ਕੀਰਤਨ ਦੀ ਖੁਰਾਕ ਦਿਓ, ਮੈਂ ਸਾਰੀ ਜ਼ਿੰਦਗੀ ਕੀਰਤਨ ਨਾਲ ਪਿਆਰ ਕੀਤਾ, ਅੰਤਮ ਵੇਲੇ ਵੀ ਮੈਨੂੰ ਕੀਰਤਨ ਦਿਓ। ਭਾਈ ਬਾਲੂ ਰਬਾਬੀ ਬਹਿ ਗਿਆ, ਪੰਜ ਸਿੱਖ ਬਹਿ ਗਏ, ਗੁਰੂ ਅਰਜਨ ਪਾਤਸ਼ਾਹ ਬੈਠੇ, ਸਰੀਰ ਵਿਆਕੁਲ ਸਰੀਰ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਕਸ਼ਟ ਨਹੀਂ ਗੁਰੂ ਅਰਜਨ ਪਾਤਸ਼ਾਹ ਨੂੰ, ਵਾਹਿਗੁਰੂ ਦੇ ਭਾਣੇ ਵਿੱਚ ਸ਼ੁਕਰਾਨੇ ਵਿੱਚ ਬੈਠੇ ਨੇ। ਉਹੋ ਹੀ ਨੇਤਰ, ਉਹੋ ਹੀ ਜਲਵਾ ਜਿਹੜਾ ਦਰਬਾਰ ਸਾਹਿਬ ਹਰਿਮੰਦਰ ਸੀ, ਉਹੋ ਹੀ ਜਲਵਾ ਹੁਣ ਹੈ। ਚਿਹਰੇ 'ਚ ਕੋਈ ਫਰਕ ਨਹੀਂ, ਚਿਹਰੇ 'ਚ ਦੀ ਰੋਣੀ 'ਚ ਕੋਈ ਫਰਕ ਨਹੀਂ। ਉੱਥੇ ਭਾਈ ਬਾਲੂ ਰਬਾਬੀ ਨੇ ਜਿਹੜਾ ਸ਼ਬਦ ਪੜਿਆ ਉਹ ਇਹ ਸ਼ਬਦ ਸੀ।

ਸ਼ਬਦ ਭੇਟ ਕੀਤਾ ਭਾਈ ਬਾਲੂ ਰਬਾਬੀ ਨੇ, ਪੰਜੇ ਸਿੱਖ ਸ਼ਬਦ ਨਾਲ ਜੁੜ ਗਏ, ਗੁਰੂ ਅਰਜਨ ਪਾਤਸ਼ਾਹ ਵੀ ਸ਼ਬਦ ਨਾਲ ਜੁੜ ਗਏ, ਸ਼ਬਦ ਦਾ ਭੋਗ ਪਿਆ, ਪੰਜਾਂ ਸਿੱਖਾਂ ਨੇ ਮੱਥਾ ਟੇਕਿਆ, ਭਾਈ ਬਾਲੂ ਰਬਾਬੀ ਨੇ ਮੱਥਾ ਟੇਕਿਆ, ਗੁਰੂ ਅਰਜਨ ਪਾਤਸ਼ਾਹ ਨੇ ਵੀ ਮੱਥਾ ਟੇਕਿਆ। ਪਹਿਲੇ ਸਿੱਖ ਜਿਹੜੇ ਸਨ ਨਾ, ਜਦ ਸ਼ਬਦ ਦੀ ਆਖਰੀ ਪੰਕਤੀ ਆਵੇ ਨਾ ਜਿੱਥੇ ਨਾਨਕ ਹੈ, ਸਾਰੇ ਮੱਥਾ ਟੇਕ ਦਿੰਦੇ ਸਨ। ਜਿਵੇਂ ਤੁਸੀਂ ਵਾਕ ਨੂੰ ਮੱਥਾ ਟੇਕਦੇ ਹੋ, ਇਵੇਂ ਕੀਰਤਨ ਦੀ ਆਖਰੀ ਪੰਕਤੀ ਨੂੰ ਵੀ ਮੱਥਾ ਟੇਕਦੇ ਸਨ। ਸਾਰਿਆਂ ਨੇ ਤੇ ਸਿਰ ਚੁੱਕ ਲਏ, ਗੁਰੂ ਅਰਜਨ ਨੇ ਸਿਰ ਨਹੀਂ ਚੁੱਕਿਆ। ਭਾਈ ਜੇਠਾ ਭੱਜ ਕੇ ਅੱਗੇ ਹੋਇਆ, ਭਾਈ ਜੇਠੇ ਨੇ ਗੁਰੂ ਅਰਜਨ ਪਾਤਸ਼ਾਹ ਦਾ ਜਦੋਂ ਸਿਰ ਚੁੱਕਿਆ ਤੇ ਪੰਛੀ ਉੱਡ ਚੁੱਕਾ ਸੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਕਹਿ ਗਏ ਸਨ ਭਾਈ ਜੇਠਿਆ, ਮੇਰੇ ਸਿਰ ਸਰੀਰ ਦਾ ਸੰਸਕਾਰ ਨਾ ਕਰਿਓ, ਇਹ ਤਾਂ ਜਲ ਚੁੱਕਾ ਹੈ, ਇਹ 3 ਦਿਨ ਤੂੰ ਜਲਦਾ ਪਿਆ, ਇਹ 3 ਦਿਨ ਤੂੰ ਸੜ ਰਿਹਾ, ਮੇਰੇ ਸਰੀਰ ਨੂੰ ਰਾਵੀ ਦੀ ਭੇਟ ਕਰ ਦੇਣਾ, ਇਹਨੂੰ ਸੰਸਕਾਰ ਨਹੀਂ ਕਰਨਾ। ਇਹ ਗੁਰੂ ਅਰਜਨ ਪਾਤਸ਼ਾਹ ਦਾ ਹੁਕਮ ਸੀ, ਇਹ ਉਹਨਾਂ ਦੀ ਆਗਿਆ ਸੀ। ਇਹ 5 ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਦੇ ਉਹ ਜੋ ਹੁਕਮ ਸੀ ਉਸ ਮੁਤਾਬਕ ਹੀ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ, ਜਿੱਥੇ ਹੁਣ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ, ਜਿੱਥੇ ਜਾ ਕੇ ਮਨ ਨੂੰ ਵੈਰਾਗ ਆਉਂਦਾ, ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੈ। ਇਹ ਸ਼ਹਾਦਤ ਸੀ, ਇਹ ਮੁਗਲ ਦੇ ਸਿਰ ਤੇ ਠੀਕਰਾ ਹੋ ਰਿਹਾ, ਇਹ ਮੁਗਲ ਦਾ ਸਿਰ ਭੰਨਿਆ, ਆਪਣੀ ਸ਼ਹਾਦਤ ਦੇ ਕੇ ਮੁਗਲ ਸਲਤਨਤ ਦੀਆਂ ਜੜ੍ਹਾਂ ਉਖੇੜ ਦਿੱਤੀਆਂ ਗੁਰੂ ਅਰਜਨ ਪਾਤਸ਼ਾਹ ਨੇ। ਇਹ ਬੋਲੋ ਸਮੇਂ ਦੀ ਉਲੰਘਣਾ।